ਪ੍ਰੀਤਵਾਨ ਭਾਈ ਮਲਕੀਤ ਸਿੰਘ ਹੁੰਜਣ, ਜੋ ਕਿ ਪਿਛਲੇਰੇ ਦਿਨੀ ਆਪ ਜੀਆਂ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਆ, ਇਸ ਸੰਸਾਰ ਨੂੰ ਅਲਵਿਦਾ ਆਖ ਕਰਕੇ ਪ੍ਰਲੋਕ ਗਮਨ ਕਰ ਗਏ ਸਨ। ਤਿਨ੍ਹਾਂ ਦੇ ਨਿਮਿੱਤ ਆਤਮਿਕ ਸ਼ਾਂਤੀ ਵਾਸਤੇ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਪੁੱਤਰੀ ਅਸਥਾਨਾਂ ਵਿਖੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਾ ਓਟ ਆਸਰਾ ਲੈਂਦੇ ਆ। ਪਾਵਨ ਬਾਣੀ ਦੇ ਸ਼੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ। ਸਤਿਗੁਰੂ ਜੀ ਓ ਇਸ ਵਕਤ ਪਾਵਨ ਹਜ਼ੂਰੀ ਅੰਦਰ ਨਿਰਵਿਘਨਤਾ ਦੇ ਸਹਿਤ ਭੋਗ ਪਏ ਹਨ। ਗਰੀਬ ਨਾਥ ਪਾਤਸ਼ਾਹ ਜੀ ਓ ਗੁਰਬਾਣੀ ਕੀਰਤਨ ਹੋਇਆ, ਰਾਮਕਲੀ ਸਦ ਦੇ ਪਾਠ ਹੋਏ, ਛੇਪੜ ਆਨੰਦ ਸਾਹਿਬ ਜੀ ਦੇ ਜਾਪ ਹੋਏ, ਸਤਿਗੁਰੂ ਜੀ ਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਹਰ ਜਸ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਬਖਸ਼ ਦੇਣੀਆਂ ਅਗਾਂਹ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਪ੍ਰਦਾਨ ਕਰਦਿਆਂ ਆਪਣੇ ਚਰਨਾਂ ਵਿੱਚ ਸਦਾ ਲਈ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਵੱਲ ਬਖਸ਼ਿਸ਼ ਕਰਨੇ, ਗਰੀਨ ਵਾਜ ਪਾਤਸ਼ਾਹ ਜੀ ਕਿਰਪਾ ਕਰਨੀ। ਕਹੋ ਕਬੀਰ ਸੁਨਹੋਰੇ ਸੰਤ ਹੋ, ਖੇਤ ਹੀ ਕਰੋ ਨਿਬੇਰਾ, ਅਬ ਕੀ ਬਾਰ ਬਖਸ਼ ਬੰਦੇ ਕਹੋ, ਬਹੁਰ ਨਾ ਪਹੁ ਜਲ ਫੇਰਾ ਦੇ ਮਹਾਂਵਾਕ ਅਨੁਸਾਰ। ਜੀਵ ਰੂਪ ਕੋਲੋਂ ਸੰਸਾਰ ਅੰਦਰ ਵਿਚਰਦਿਆਂ ਜਾਣੇ ਅਣਜਾਣੇ ਅਨੇਕਾਂ ਭੁੱਲਾਂ ਚੁੱਕਾਂ ਹੋਈਆਂ ਹੋਣੀਆਂ, ਸਤਿਗੁਰੂ ਜੀ ਉਹ ਕਿਰਪਾ ਕਰਨੀ। ਆਪਣਾ ਬਿਰਧ ਪਛਾਣਦੇ ਹੋਏ ਭੁੱਲਾਂ ਨਾ ਚਿਤਾਰਨੀਆਂ ਅਤੇ ਵਿਛੜੀ ਹੋਈ ਰੂਹ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦਾ ਲਈ ਨਿਵਾਸਾ ਬਖਸ਼ਿਸ਼ ਕਰਨਾ। ਦੁਖੀ ਹਿਰਦਿਆਂ ਨੂੰ ਆਪ ਜੀ ਦੀ ਪਾਵਨ ਗੁਰਬਾਣੀ ਦਾ ਉਹ ਟਾਸਰਾ ਬਖਸ਼ਿਸ਼ ਕਰਕੇ ਧੀਰਜ ਹਿੰਮਤ ਚੜ੍ਹਦੀ ਕਲਾ ਪ੍ਰਦਾਨ ਕਰਨੀ। ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਗਏ, ਵਸਤਾਂ ਭੇਟ ਕੀਤੀ ਗਈਆਂ, ਆਪ ਜੀ ਨੇ ਅੰਗੀਕਾਰ ਕਰਨੀਆਂ, ਸੇਵਕਾਂ ਨੂੰ ਇੱਜ਼ਤ ਪਤ ਮਾਣ ਬਖਸ਼ਿਸ਼ ਕਰਨਾ, ਲੋਕ ਪ੍ਰਲੋਕ ਸਹਾਈ ਹੋਣਾ। ਗਰੀਬ ਨਾਥ ਪਾਤਸ਼ਾਹ ਜੀ ਉਹ ਬੇਅੰਤ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦੀ ਦੇਗਾਂ ਵਾਸਤੇ ਮਾਇਆ ਹਾਜ਼ਰ ਕੀਤੀ ਗਈ। ਦਰ ਘਰ ਦੇ ਸੇਵਕ ਭਾਈ ਅਮਨਦੀਪ ਸਿੰਘ ਕੱਲੂ, ਭਾਈ ਜਸਵੰਤ ਸਿੰਘ ਸਗੂ, ਭਾਈ ਸੁਖਮਨ ਸਿੰਘ ਹੀਰ, ਭਾਈ ਮਲਕੀਤ ਸਿੰਘ ਬਾਹਰਾ, ਭਾਈ ਮਲਕੀਤ ਸਿੰਘ ਕਲਸੀ ਅਤੇ ਸਮੂਹ ਗੇਦੂ ਪਰਿਵਾਰ ਵੱਲੋਂ ਸਤਿਗੁਰੂ ਜੀ ਉਹ ਕੜਾਹ ਪ੍ਰਸ਼ਾਦੀ ਦੇਗਾਂ ਵਾਸਤੇ ਮਾਇਆ ਹਾਜ਼ਰ ਕੀਤੀ ਗਈ। ਸਤਿਗੁਰੂ ਜੀ ਕਿਰਪਾ ਕਰਨੀ, ਦਰ ਪ੍ਰਵਾਨ ਕਰਨੀ, ਸੇਵਕਾਂ ਵੱਲੋਂ ਕੀਤੀਆਂ ਹੋਈਆਂ ਅਰਦਾਸਾਂ ਮਨਜ਼ੂਰ ਕਰਨੀਆਂ। ਗਰੀਬ ਨਾਥ ਪਾਤਸ਼ਾਹ ਜੀ ਉਹ ਬਖਸ਼ੇ ਹੋਏ ਖਜ਼ਾਨੇ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ ਜੀ ਦਾ ਰਹੀ ਸੰਗਤ ਨੂੰ ਸੀਸ ਬਖਸ਼ਦੇ ਆ। ਪਾਵਨ ਪਵਿੱਤਰ ਮੁਖਵਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ।

अगम्यगादि उच आपा।

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦਾ ਹੁਕਮ ਹੈ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਹੁੰਜਣ, ਜੋ ਕਿ ਪਿਛਲੇਰੇ ਦਿਨੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਇਸ ਸੰਸਾਰ ਵੱਲ ਵਿਦਾਹ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਅੱਜ ਆਪਾਂ ਸਾਰੇ ਤਿੰਨਾਂ ਦੇ ਨਿਮਿੱਤ ਸਮੂਹ ਪਰਿਵਾਰ ਵੱਲੋਂ ਸ਼੍ਰੀ ਸਾਹਿਬ ਪਾਠ ਸਾਹਿਬ ਰਖਵਾਏ ਗਏ ਸਨ, ਉਹਨਾਂ ਦੇ ਭੋਗਾਂ ਦੇ ਸਲੋਕ ਸਰਵਣ ਕੀਤੇ ਹਨ। ਅੰਤਿਮ ਅਰਦਾਸ ਵਿੱਚ ਸਮੂਹ ਸਾਧ ਸੰਗਤ ਨੇ ਹਾਜ਼ਰੀ ਭਰੀ ਹੈ। ਸਦੂਰੋਂ ਨੇੜੇ ਹੋਏ ਸਾਰੇ ਪਰਿਵਾਰ ਦੇ ਸੱਜਣਾਂ ਦਾ, ਪਤਵੰਤੇ ਸੱਜਣਾਂ ਦਾ, ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਜੀਓ ਆਇਆ। ਇੱਥੋਂ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੇਠਵਾਲ, ਸਮੂਹ ਸੇਵਾਦਾਰਾਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ, ਉਸ ਵਿਛੜੀ ਹੋਈ ਰੂਹ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ, ਅਤੇ ਪਰਿਵਾਰ ਦੇ ਨਾਲ ਸਾਡੀ ਸਾਰਿਆਂ ਦੀ ਹਮਦਰਦੀ ਹੈ। ਸੁਸਾਦ ਸਿੰਘ ਜੀ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪ੍ਰੇਮ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸਤਿਗੁਰਾਂ ਨੂੰ ਪਿਆਰ ਦੇ ਨਾਲ ਨਮਸਕਾਰ ਕਰਕੇ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸਾਰੇ ਜਣੇ ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਮੇਂ ਦੇ ਅਨੁਸਾਰ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਣਗੇ, ਉਪਰੰਤ ਜੋ ਸ਼ਾਮ ਦੇ ਦੀਵਾਨ ਹਨ ਉਹ ਸਜਾਏ ਜਾਣਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਵਾਇਆ, ਰਾਮ ਰਾਜੀ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਉ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛੁਡਾਇਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਕਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤਿਰੰਤ ਨਾ ਜਾਈ ਲਖਿਆ ਰਹਾਓ, ਜਾਤ ਮਹਿ ਜੋਤ ਜੋਤ ਮਹਿ ਜਾਤਾ, ਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ, ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋਕਸ਼ ਕਰਣਾ ਸੋ ਕਰ ਰਹਿਆ। ਸੋ ਦਾਰੂ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ, ਕੀਤੇ ਤੇਰੇ ਰਾਗ ਭਰੀ ਸਿਉ ਕਹੀਐ ਹੈ, ਕੀਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ, ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੋ ਈਸ਼ਵਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਅੰਦਰ ਨਾਲੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ, ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸੁਰ, ਜੁਗ ਜੁਗ ਵੇਦਾਂ ਨਾਲੇ,

ਜੇ ਵੜੇ ਆਪ ਤੇ ਵੜਤੇ ਨੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਬਿਸਾ ਰਹਿਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰਾਉ ਗੁਰਪਾਸ ਹਮ ਕੀਰੇ ਕਿਰਨ ਸਤਿਗੁਰ ਸਰਣਾਈ।

ਹਰ ਜਨ ਕੇਵਲ ਭਾਗ ਬਨੇਰੇ ਜਨ ਹਰ ਹਰ ਸਰਦਾ ਹਰ ਪਿਆਸੁ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸੁ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੇਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ ਪੰਜਵਾ ਕਾਹਿਰੇ ਮੰਚਤ ਵਹਿ ਉਦਮ ਜਾਇਆ ਹਰ ਜੀ ਉਪਰਿਆ ਸੈਲ ਪੱਥਰ ਮਹਿੰਜਨ ਤੋ ਪਾਏ ਤਾ ਕਰਿਜ ਕੁਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾ ਹੇਠਾ ਗੁਰ ਕਾਹੇ ਮਨ ਭਾਉ ਕਰਿਆ ਉੜੇ ਉੜਾ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤੇਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਵਸਥ ਸਿਧਾਨ ਠਾਕੁਰ ਕਰ ਤਰ ਧਰਿਆ ਜਨ ਨਾਨਕ ਬਲ ਬਲ ਸਤਬਲ ਜਾਈਐ ਤੇਰਾ ਵੰਦਨਾ ਪਾਰਾਵਰਿਆ ਰਾਗਾਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਤਿਆ ਵਹਿ ਸਤਿਆ ਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾਹ ਦਾ ਤਾਰਾ ਹਰ ਧਿਆਵੁ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਭ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ

ਜੋ ਸੇਵੈ ਤੁਧ ਜੀ ਜਾਨ ਨਾਨਕ ਤਿਨ ਕੁਰਬਾਨ ਆਹੁ ਹਰ ਧਿਆਵਹਿ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜੈਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਾਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਾਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪਤਾ ਪੈ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜੇ ਵਰਨਾ ਕੋਈ

ਭਾਵੈ ਸੋਈ ਥਿਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾ। ਸਾਵ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗੁਆਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਸਭ ਤੁਝ ਹੀ ਮਾਹੀ, ਤੁਝ ਬਿਨ ਦੂਜਾ ਕੋਈ ਨਾ ਹੀ। ਜੀ ਜਨ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ। ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖੋ ਖਾਣਾ ਹੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਬ ਰੜਾਇ ਭਈ ਨੇ ਨਿਵਾਸਾ, ਪਾਣੀ ਪਾਵਕਤਨ ਹੈ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤਹਿ ਡੂਬੀ ਅਲੇ ਮਨ, ਏਕ ਨਾ ਚੇਤ ਸਮੂੜ ਮਨ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾਉ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾ ਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤਰੀ ਬਰੀਆ। ਵਰ ਕਾਜ ਤੇਰਾ ਇੱਕ ਤੈ ਨਾ ਕਾਮ, ਮਿਲ ਸਾਜ ਸੰਗ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਾਪ ਤਪ ਸੰਜਮ ਧਰਮ ਨਾ ਕਮਾਇਆ।

ਇੱਕ ਓਅੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚਾਉ ਪਏ ਹਮਰੀ ਕਰੋ ਹਾਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮਕਾ ਭਉ ਆਪ ਹਾਦੈ ਮੋਹਿ ਬਚਾ ਬਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਵਾ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੋਨ ਚੋਨ ਸਤਰ ਹਮਾਰੇ ਮਾਰੀਐ ਆਪ ਹਾਥੈ ਮੁਝੈ ਉਭਰੀਐ ਮਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਹਸਤੂ ਜੁ ਕਰੀਓ ਰੱਛਾ ਰਾਖ ਲਿਓ ਮੁਇ ਰਾਖਨਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਬਪਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸੁਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੈਤ ਜਛਨ ਉਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀਹੀ ਕੋ ਹਮਾਰੀ ਸਭਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਘਾਟ ਘਟ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਸਥੂਲਾ ਸਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਮ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਨ ਜਬ ਯੁਧ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਵਾਦਾ ਨੀਲਾ ਨਾਦ ਅਸਮਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਮ ਨ ਪਾਪਤ ਬੇਦਾ ਤਾ ਕਉ ਕਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾਣਾ ਜਾਏ ਪਸਾਰਾ ਕੇਵਿਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੁ ਰਾਵ ਕਹੀ ਭੂਪਾ ਅੰਡਜ ਜੇਰ ਜਿ ਸੇਤ ਜਕੀਨੀ ਉਤਭੁਜ ਖਾਨ ਬਹੁਰ ਰਾਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੁ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰ ਭਵਿਆ ਜੁਗਾ ਸਰੂਪ ਸਜਮ ਭਵਿਆ ਵਰੱਛਾ ਮੇਰੀ ਤੁਮ ਕਰੋ ਸਿੱਖਿ ਉਬਾਰ ਅਸਿੱਖਿਆ ਸੰਘਰੋ ਦੁਸ਼ਟ ਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂਰਨ ਘਾਤਾ ਜੇ ਅਸਤੁ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕ ਨਹੀਂ ਆਇਆ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟਰੈਂਤਤ ਕਾਲਾ ਕਿਰਪਾ ਦ੍ਰਿਸ਼ਟਨ ਜਾਹਿ ਨੇ ਹਰਿ ਹੁਤਾ ਕਿਤਾਬ ਤਨਕ ਮਹਿ ਹਰਿ ਹੁਰਿਤ ਸਿੱਧ ਕਰਮੋ ਸਭ ਹੋਈ ਦੁਸ਼ਾਸ਼ ਵੈ ਸਕੈ ਨਾ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਦੈ ਲੇ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆ ਨਿਉ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਉ ਸਿਮਰਤ ਸ਼ਾਸਤਰ ਭੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਉ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ

ਹਰ ਨਾਮ ਰਹੁ ਤੂੰ ਮੰਨੇ ਰੇ ਦੁੱਖ ਸਭ ਵਿਸਾਰਣ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰਦਾ ਤੇਰਾ ਸਭ ਕੁਛ ਹੈ ਜੇ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਹੈ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਐ ਵੜੇ ਆਈਆ ਕਹਿ ਨਾਨਕ ਸੁਣੋ ਸੰਤ ਹੋ ਸਾਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਚ ਤੂੰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾ ਤਹ ਸੁਖ ਹੋਆ ਤਿਤ ਘਰੋ ਅਨਹਦ ਵਾਜੇ ਅਨੰਦ ਸੁਣੋ ਬੜਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਆਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ

ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਭ ਆਧਾਰੂ ਜੇ ਕੋ ਖਾਵੈ ਜੇ ਕੋ ਪੁੰਚਾਏ ਤਿਸ ਕਾ ਹੋਏ ਉਧਾਰੂ ਇਹ ਵਸਤ ਜੀ ਨ ਜਾਏ ਨਿਤ ਨਿਤ ਰੱਖ ਉਰ ਧਾਰੂ ਤਾਮ ਸੰਸਾਰ ਸਨ ਲਗ ਦਰੀਐ ਸਭਨਾ ਬ੍ਰਹਮ ਪਸਾਰੂ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋ ਹੀ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓ ਹੀ ਤਰਸ ਪਾਇਆ ਮਹਿਰਾਮ ਤੋ ਹੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮਕੇ ਦੂਤ ਨਾਏ ਤੇਰਾ ਛੱਡ ਜਾਏ ਭਉ ਜਲ ਬੇਖਮ ਅਸਗਾ ਗੁਰਸਬਦ ਦੀ ਪਾਰ ਪਾਏ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮਹਿ

जग मह उत्तम काढ़िए है बिरले के महला पंजवा रखे रखनहार।

ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਆਂ ਤਿਸ ਸਾਹਿਬ ਕੀ ਟੇਕ ਨਾਨਕ ਮਰੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰਨਾਉ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸਾਗਰੇ ਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਹ ਤਖਤਾਂ ਸਰਬੱਤ ਗੁਰਦੁਆਰੇ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਲ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੋਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਸਤਿਗੁਰੂ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਆ ਬਾਣੀ ਪੜ੍ਹਦੇ ਆ ਹਜ਼ੂਰੀ ਅੰਦਰ ਵਿਚਰਦੇ ਆ ਹੋਈਆਂ ਭੁੱਲਾਂ ਚੁੱਕਾਂ ਬਖਸ਼ ਦੇਣੀਆਂ ਅਗਾਂਹ ਵਾਸਤੇ ਸਮੱਤ ਬਖਸ਼ਿਸ਼ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਵਣਾ ਸਰਬੱਤ ਸਾਰ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਰੇਖੇ ਵਿੱਚ ਲਾਵਣਾ ਸਰਬੱਤ ਸਾਰ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਘਰ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸਕਾਂ ਨੇ ਹਰ ਮੈਦਾਨੇ ਦੀਵਾਨੇ ਫਤਿਹ ਬਖਸ਼ਿਸ਼ ਕਰਨੀ ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇ ਅੱਗੇ ਕਾਰੀ ਬਣਾਉਣਾ ਸਤਿਗੁਰੂ ਜੀ ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਪੰਥ ਅੰਦਰ ਏਕਤਾ ਤਫਾਕ ਆਪਸੀ ਪ੍ਰੇਮ ਬਖਸ਼ਿਸ਼ ਕਰਨਾ ਸਮੂਹ ਬੰਦੀ ਸਿੰਘਾਂ ਨੂੰ ਰਿਹਾਈ ਬਖਸ਼ਿਸ਼ ਕਰਨੀ ਗ੍ਰਹਿ ਪਾਤਸ਼ਾਹ ਜੀ ਤਿੰਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨੀ ਬਖਸ਼ਿਆ ਖਜ਼ਾਨਾ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਦਾਰਾ ਹੀ ਸੰਗਤ ਨੂੰ ਸੀਸ ਬਖਸ਼ਦਿਆਂ ਪਾਵਨ ਪਵਿੱਤਰ ਮੁੱਖ ਆਪ ਬਖਸ਼ਿਸ਼ ਕਰਕੇ ਕਿਰਤਾਰਤ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਸਾਹਿਬ ਜੀਓ ਤਿਲੰਗ

मोहब्बते मन तन बसे।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਸਭ ਅਡਭਾਗੇ ਹੋ ਸੰਧਿਆ ਵੇਲੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਸ਼ਰਵਣ ਕੀਤੇ ਹਨ, ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲਾ ਬਣਾਇਆ ਹੈ। ਆਪ ਨੂੰ ਸੰਗਤਾਂ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਸੁਖ ਸਾਗਰ ਦੇ ਸੇਵਾਦਾਰਾਂ ਵੱਲੋਂ ਜੀਓ ਆਇਆ। ਆਓ ਸਾਧ ਸੰਗਤ ਜੀ, ਸੰਧਿਆ ਵੇਲੇ ਪਾਵਨ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ। ਪਾਵਨ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਆਪ ਨੂੰ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਜੋ ਬੱਚੇ ਗੁਰਦੁਆਰਾ ਸਾਹਿਬ ਵਿਖੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਦੀ ਸਿਖਲਾਈ ਲੈ ਰਹੇ ਨੇ, ਉਹ ਬੱਚੇ ਆਪ ਜੀ ਨੂੰ 6:30 ਵਜੇ ਤੱਕ ਨਿਹਾਲ ਕਰਨਗੇ। ਉਪਰੰਤ 6:30 ਵਜੇ ਤੋਂ ਲੈ ਕਰਕੇ 7 ਵਜੇ ਤੱਕ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਵਾਉਣਗੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਅਤੇ ਉਪਰੰਤ 7 ਵਜੇ ਤੋਂ ਲੈ ਕਰਕੇ 8 ਵਜੇ ਤੱਕ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਤਰਲੋਚਨ ਸਿੰਘ ਮਹੰਤ ਜੀ ਮਿਸਲ ਸ਼ਹੀਦਾ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ, ਉਹ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਨੇ। ਅੱਜ ਉਹਨਾਂ ਦੀ ਇਸ ਸਥਾਨ 'ਤੇ ਅਖੀਲੀ ਹਾਜ਼ਰੀ ਹੈ, ਸੋ ਉਹ ਵੀ 7 ਤੋਂ 8 ਕਥਾ ਦੀ ਹਾਜ਼ਰੀ ਭਰਨਗੇ। ਉਪਰੰਤ ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਬਧਨੀ ਕਲਾਂ ਵਾਲੇ ਆਪਸ ਨੂੰ ਸੰਗਤਾਂ ਨੂੰ ਨਿਹਾਲ ਕਰਨਗੇ। ਸਤਿ ਸੰਗਤ ਜੀ, ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਦਿਨਾਂ 'ਚ ਜੋ ਵਿਸ਼ੇਸ਼ ਪ੍ਰੋਗਰਾਮ ਲਈ ਕੇ ਗਏ ਨੇ, 27 ਜੂਨ ਦਿਨ ਸ਼ਨਿਚਰਵਾਰ ਸਵੇਰੇ 6 ਵਜੇ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਵੇਗੀ। ਸੋ ਜਿਨ੍ਹਾਂ ਅਭਿਲਾਖੀਆਂ ਨੇ ਗੁਰੂ ਵਾਲੇ ਬਣਨਾ ਹੋਵੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਆਪਣੇ ਨਾਮ ਗੁਰਦੁਆਰਾ ਸਾਹਿਬ ਵਿਖੇ ਲਿਖਵਾ ਸਕਦੇ ਨੇ। 28 ਜੂਨ ਦਿਨ ਐਤਵਾਰ ਹਰ ਸਾਲ ਦੀ ਤਰ੍ਹਾਂ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਹੋਵੇਗਾ, ਅਤੇ 1 ਜੂਨ ਤੋਂ ਲੈ ਕਰਕੇ 7 ਜੂਨ ਸੋਮਵਾਰ ਤੋਂ ਲੈ ਕਰਕੇ ਐਤਵਾਰ ਤੱਕ ਨੈਕਸਟ ਵੀਕ ਭਾਈ ਹਰਵਿੰਦਰਪਾਲ ਸਿੰਘ ਜੀ ਲਿਟਲ ਵੀਰ ਜੀ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਾਲੇ, ਉਹ ਵੀ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਿਆ ਕਰਨਗੇ। ਸੋ ਹੁਣ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ ਬੱਚਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਬੱਚਿਆਂ ਦਾ, ਜਿਨ੍ਹਾਂ ਨੇ ਬੜੇ ਹੀ ਰਸ ਭਿੰਨੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ। ਆਓ ਸਤਸੰਗ ਜੀ, ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਵਾ ਰਹੇ ਨੇ। ਅਤਿ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਵਾਲੇ, ਆਓ ਤਿੰਨਾਂ ਪਾਸੋਂ 7 ਵਜੇ ਤੱਕ ਆਪਾਂ ਕਥਾ ਵਿਚਾਰਾ ਸਰਵਣ ਕਰੀਏ। ਉਪਰੰਤ 7 ਵਜੇ ਤੋਂ ਲੈ ਕਰਕੇ 8 ਵਜੇ ਤੱਕ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਤਰਲੋਚਨ ਸਿੰਘ ਜੀ ਮਹੰਤ ਜੀ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ, ਉਹ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਨਗੇ। ਸੋ ਉਹ ਵੀ 1 ਘੰਟੇ ਦੇ ਲਈ ਕਥਾ ਦੀ ਹਾਜ਼ਰੀ ਭਰਨਗੇ। ਉਪਰੰਤ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾ ਵਾਲੇ, ਉਹਨਾਂ ਦਾ ਢਾਡੀ ਜੱਥਾ ਸਮਾਪਤੀ ਤੱਕ ਢਾਡੀ ਜਥਪਾਰਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਦਿਨਾਂ ਵਿੱਚ ਜੋ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਉਹਨਾਂ ਵਿੱਚੋਂ 1 ਜੂਨ ਸੋਮਵਾਰ ਤੋਂ ਲੈ ਕਰਕੇ 7 ਜੂਨ ਦਿਨ ਐਤਵਾਰ ਤੱਕ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਾਲੇ, ਉਹ ਗੁਰਬਾਣੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 27 ਜੂਨ ਦਿਨ ਸ਼ਨਿਚਰਵਾਰ ਸਵੇਰੇ 6 ਵਜੇ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਵੇਗੀ। ਸੋ ਜਿਨ੍ਹਾਂ ਪ੍ਰੇਮੀਆਂ ਨੇ ਗੁਰੂ ਦਾ ਖਾਸ ਰੂਪ ਬਣਨਾ ਹੋਵੇ, ਗੁਰੂ ਵਾਲੇ ਬਣਨਾ ਹੋਵੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ, ਉਹ ਆਪਣੇ ਨਾਮ ਗੁਰਦੁਆਰਾ ਸਾਹਿਬ ਵਿਖੇ ਲਿਖਵਾ ਸਕਦੇ ਨੇ। ਅਤੇ 28 ਜੂਨ ਦਿਨ ਐਤਵਾਰ ਨੂੰ ਸਲਾਨਾ ਨਗਰ ਕੀਰਤਨ ਹੋਵੇਗਾ। ਸੋ ਆਓ ਹੁਣ ਭਾਈ ਰਵਿੰਦਰ ਸਿੰਘ ਜੀ ਤਿੰਨਾਂ ਪਾਸੋਂ ਕਥਾ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਹਾਜ਼ਰਾ ਹਜ਼ੂਰ ਸਹਰਾ ਜ਼ਹਰ ਸਰਬ ਕਲਾ ਭਰਪੂਰ ਸਰਬ ਸਾਂਝੀਵਾਲਤਾ ਦੇ ਰਾਹਬਰ ਗਿਆਨ ਦੇ ਮੁਜਸਮੇ ਜਗਤ ਗੁਰੂ ਸ਼ਬਦ ਗੁਰੂ ਭਗਤ ਵਸ਼ਲ ਪਤਿਤ ਪਾਵਨ ਦੀਨਾ ਬੰਧੂ ਕੋਟ ਬ੍ਰਹਿਮੰਡਾਂ ਦੇ ਮਾਲਕ ਪਾਤਸ਼ਾਹ ਗੁਰਤਾ ਗੱਦੀ ਤਖਤਾਂ 'ਤੇ ਸੁਭਾਏਮਾਨ ਹੋ ਰਹੇ ਸਤਿਗੁਰੂ ਦਸਾਂ ਹਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰ ਵਾਲੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਕਿਰਪਾਲਤਾ ਦਾ ਸਦਕਾ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਜੁੜ ਬੈਠ ਕੇ ਆਪ ਜੀ ਨੇ ਬਹੁਤ ਹੀ ਅਦਬ ਸਤਿਕਾਰ ਸਹਿਤ ਇਕਾਗਰਤਾ ਦੇ ਨਾਲ ਬੱਚਿਆਂ ਪਾਸੋਂ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕੀਤੇ ਨੇ। ਉਪਰੰਤ ਲੜੀਵਾਰ ਚੱਲ ਰਹੀ ਵਿਚਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਪਾਠ ਰੂਪ ਦੇ ਵਿੱਚ ਆਪ ਜੀ ਨੇ ਪਾਵਨ ਪੌੜੀ ਨੂੰ ਸਰਵਣ ਕੀਤਾ। ਗੁਰਮੂਰਤ ਪੂਰਨ ਬ੍ਰਹਮ ਘਟ ਘਟ ਅੰਦਰ ਸੂਰਜ ਸੁੱਜੇ, ਔਰ ਅਖੀਰਲੀਆਂ ਪੰਕਤੀਆਂ ਦੇ ਵਿੱਚ ਮੋਲ ਭਾਵ ਜੋ ਤੱਤ ਬਖਸ਼ਿਸ਼ ਕੀਤਾ ਹੈ, ਗੁਰਮੁਖ ਸੁਖ ਫਲ ਪਰਮ ਰਸ ਜੀਵਨ ਮੁਕਤ ਭੁਗਤ ਗਰ ਸੁਝੈ। ਸਤਿਗੁਰਾਂ ਦੇ ਸਨਮੁਖ ਹੋ ਕੇ ਸਿੱਖ ਜੀਵਨ ਦੇ ਅੰਦਰ ਗੁਰੂ ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ, ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਜੀਵਨ ਨੂੰ ਸਫਲਾ ਕਰਦਾ ਹੈ, ਔਰ ਇਸੇ ਵਾਸਤੇ ਆਪਾਂ ਸਾਰੇ ਸਤਿਗੁਰਾਂ ਦੇ ਸਨਮੁਖ ਹਾਜ਼ਰੀਨ ਹੁੰਦੇ ਹਾਂ। ਜੀਵਨ ਦੀ ਸਫਲਤਾ ਦੇ ਲਈ, ਜੀਵਨ ਦਾ ਭਲਾ ਕੀ ਹੈ, ਗੁਰਬਾਣੀ ਦੇ ਅੰਦਰ ਜੋ ਸਤਿਗੁਰੂ ਗੁਰਦੇਵ ਪਾਤਸ਼ਾਹ ਨੇ ਵਿਚਾਰ ਸਾਨੂੰ ਬਖਸ਼ਿਸ਼ ਕੀਤੇ ਨੇ, ਭਗਤ ਜੀ ਨੇ ਇੱਕ ਬੜਾ ਪਿਆਰਾ ਬਚਨ ਕੀਤਾ, ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ, ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉਂ ਜੀਉ ਸਮਾਨਾ। ਜੀਵਨ ਦੀ ਸਫਲਤਾ ਕੀ ਹੈ,
ਗੁਰੂ ਦੀ ਬਖਸ਼ਿਸ਼ ਦੇ ਰਾਹੀਂ, ਗੁਰੂ ਦੀ ਰਹਿਮਤ ਦੇ ਰਾਹੀਂ, ਪਰਮੇਸ਼ਵਰ ਦੇ ਨਾਮ ਸਿਮਰਨ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਕੇ ਮਨੁੱਖਾ ਜੀਵਨ ਦੀ ਸਫਲਤਾ ਹੈ। ਭਗਤ ਜੀ ਕਹਿੰਦੇ ਨੇ, ਨਾਮ ਦੇ ਸਿਮਰਨ ਕਰ ਜਾਣਾ। ਨਾਮਦੇਵ ਨੇ ਸਿਮਰਨ ਕਰਕੇ, ਬੰਦਗੀ ਕਰਕੇ ਉਹਨੂੰ ਜਾਣ ਲਿਆ, ਸਮਝ ਲਿਆ। ਪਰਮੇਸ਼ਵਰ ਨੂੰ ਜਾਣਨਾ, ਪਰਮੇਸ਼ਵਰ ਨੂੰ ਸਮਝਣਾ ਜਿਹੜਾ ਸਾਡਾ ਮੂਲ ਹੈ। ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਮੂਲ ਉਹ ਹੈ। ਆਪਾਂ ਸਮਝਣ ਦਾ ਯਤਨ ਤਾਂ ਬਹੁਤ ਕਰਦੇ ਹਾਂ ਸੰਸਾਰ ਦੇ ਵਿੱਚ, ਔਰ ਮੁਆਫ ਕਰਨਾ ਅੱਜ ਦੇ ਸਮੇਂ ਦੇ ਅੰਦਰ ਜਿਤਨਾ ਧਰਮ ਦਾ ਬੋਲਬਾਲਾ, ਜਿਤਨਾ ਧਰਮ ਦਾ ਪ੍ਰਚਾਰ ਦੁਨੀਆਂ ਦੇ ਵਿੱਚ ਕੀਤਾ ਜਾ ਰਿਹਾ, ਓਨਾ ਹੀ ਮਨੁੱਖ ਦੀ ਜ਼ਿੰਦਗੀ, ਮਨੁੱਖ ਦੇ ਜੀਵਨ ਦੇ ਵਿੱਚ ਅਗਿਆਨਤਾ, ਔਰ ਕੇਵਲ ਅਗਿਆਨਤਾ ਨਹੀਂ, ਮਨੁੱਖ ਭਰਮਾਂ ਦੇ ਵਿੱਚ, ਭੁਲੇਖਿਆਂ ਦੇ ਵਿੱਚ ਜੀਵਨ ਨੂੰ ਬਤੀਤ ਕਰ ਰਹੇ। ਅਧਿਆਤਮਕ ਜੀਵਨ ਭਗਤਾਂ ਨੇ, ਸਤਿਗੁਰਾਂ ਨੇ ਗੁਰੂ ਦੀ ਮੱਤ ਦੇ ਕੇ ਜਗਿਆਸੂ ਨੂੰ ਪਰਮਾਰਥ ਦੇ ਮਾਰਗ 'ਤੇ ਤੋਰਿਆ ਸੀ। ਅੱਜ ਮਨੁੱਖ ਭਟਕਿਆ ਹੋਇਆ ਹੈ, ਔਰ ਭਟਕ ਇੰਜ ਰਿਹਾ ਹੈ ਕਿ ਦੁਨੀਆਂ ਦੇ ਲੋਕ ਭੁਲੇਖੇ ਦੇ ਵਿੱਚ, ਭਰਮ ਦੇ ਵਿੱਚ, ਭਰਮ ਕੀ ਹੈ, ਬਹੁਤਾਤ ਦੇ ਅੰਦਰ ਮਨੁੱਖ ਪਾਣੀ ਨੂੰ ਰਿੜ ਕਰੇ। ਚਾਹੀਦਾ ਤਾਂ ਇਹ ਸੀ ਦੁੱਧ ਨੂੰ ਰਿੜ ਕੇ ਆ ਮੱਖਣ ਦੀ ਪ੍ਰਾਪਤੀ ਹੋਣੀ ਹੈ, ਪਰ ਮਨੁੱਖ ਪਾਣੀ ਨੂੰ ਰਿੜਕੀ ਜਾ ਰਹੇ। ਐਸਾ ਨਹੀਂ ਹੈ ਦੁਨੀਆਂ ਦੇ ਲੋਕ ਧਰਮ ਦੇ ਕੰਮ ਨਹੀਂ ਕਰ ਰਹੇ, ਧਰਮ ਦੇ ਨਾਮ 'ਤੇ ਬਹੁਤ ਕੁਝ ਕੀਤਾ ਜਾ ਰਿਹਾ, ਕਰ ਰਹੇ ਨੇ ਲੋਕ ਵੱਖੋ ਵੱਖ ਧਰਮਾਂ ਦੇ ਵਿੱਚ ਆਪੋ ਆਪਣੇ ਅਕੀਦੇ ਦੇ ਮੁਤਾਬਕ। ਹਰ ਇੱਕ ਮਨੁੱਖ ਧਰਮ ਦਾ ਕੰਮ ਕਰ ਰਿਹਾ, ਪਰ ਸਫਲਤਾ ਦੀ ਪ੍ਰਾਪਤੀ ਨਹੀਂ ਹੋ ਰਹੀ। ਸਫਲਤਾ ਦਾ ਮੂਲ ਕੀ ਹੈ? ਸਿਮਰਨ ਕਰ ਜਾਣਾ। ਸਿਮਰਨ ਦੇ ਰਾਹੀਂ, ਬੰਦਗੀ ਦੇ ਰਾਹੀਂ, ਕਿਉਂਕਿ ਜਿਸ ਦੇ ਨਾਲ ਜੁੜਨਾ ਹੈ ਉਹਦੀ ਪਛਾਣ ਹੋਣੀ ਲਾਜ਼ਮੀ ਹੈ। ਜਦੋਂ ਤੱਕ ਅਸੀਂ ਉਹਨੂੰ ਜਾਣਦੇ ਨਹੀਂ, ਪਛਾਣਦੇ ਨਹੀਂ, ਅਤੇ ਉਹਦੇ ਨਾਲ ਰਿਸ਼ਤਾ ਵੀ ਨਹੀਂ ਬਣਦਾ। ਪਰਮੇਸ਼ਵਰ ਨੂੰ ਜਾਣਨਾ, ਔਰ ਜਾਣਨ ਦੇ ਲਈ ਸਤਿਗੁਰੂ ਨੇ ਸਾਧ ਸੰਗਤ ਦਿੱਤੀ ਹੈ। ਸੰਗਤ ਦੇ ਵਿੱਚ ਪਰਮੇਸ਼ਵਰ ਦੀ ਵਿਚਾਰ ਹੁੰਦੀ ਹੈ। ਪਰਮੇਸ਼ਵਰ ਦੀ ਵਿਚਾਰ ਇਸ ਲਈ ਕਿ ਉਹਨੂੰ ਜਾਣਿਆ ਜਾ ਸਕੇ, ਉਹਦੇ ਨਾਲ ਸਾਂਝ ਬਣ ਜਾਏ, ਸਮਝ ਆਵੇ। ਪਰ ਅੱਜ ਮਨੁੱਖ ਨਾ ਸਮਝ ਰਿਹਾ ਅਤੇ ਨਾ ਉਹਦੀ ਪਛਾਣ ਹੋ ਰਹੀ ਹੈ। ਇੱਕ ਅਰਦਾਸ ਆਪਾਂ ਰੋਜ਼ ਕਰਦੇ ਹਾਂ ਬਾਣੀ ਦੇ ਰਾਹੀਂ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬੁਝਾਈ ਦਾ ਅਰਥ ਹੈ ਸਮਝ ਲੱਗ ਜਾਣੀ, ਅਤੇ ਜਦੋਂ ਸਮਝ ਲੱਗ ਗਈ ਫਿਰ ਉਹਦੇ ਨਾਲ ਰਿਸ਼ਤਾ ਵੀ ਬਣ ਆਉਂਦਾ ਹੈ। ਜਿਸ ਦਿਨ ਗੁਰੂ ਦੇ ਨਾਲ ਰਿਸ਼ਤਾ ਬਣ ਗਿਆ ਫਿਰ ਪਿਆਰ ਦੇ ਵਿੱਚ ਵਾਧਾ ਆਉਂਦਾ ਹੈ। ਪਰ ਅੱਜ ਦੇ ਸਮੇਂ ਦੇ ਵਿੱਚ ਮਨੁੱਖ ਕੇਵਲ ਫੋਕੇ ਰਿਸ਼ਤਿਆਂ ਦੇ ਵਿੱਚ, ਜਿਹਨੂੰ
ਧਰਮ ਦੇ ਨਾਮ 'ਤੇ ਪਾਖੰਡ ਭਰਮ ਕਹਿ ਲਈਏ ਭੁੱਲਿਆ ਹੋਇਆ। ਜਗਤ ਨੂੰ ਜੀਵਨ ਦੇਣ ਵਾਲਾ ਭਗਤ ਨਾਮਦੇਵ ਕਹਿੰਦੇ ਨੇ, ਜਗ ਜੀਵਨ ਸਿਓ ਜੀਓ ਸਮਾਨਾ, ਜਿਹੜਾ ਜਗਤ ਨੂੰ ਜੀਵਨ ਦੇ ਰਿਹਾ ਉਹਦੇ ਨਾਲ ਸਾਂਝ ਪਾਉਣੀ ਹੈ, ਉਹਨੂੰ ਸਮਝਣਾ ਹੈ। ਅਤੇ ਸਮਝਣ ਦੇ ਲਈ ਸਤਿਗੁਰੂ ਨੇ ਸਿੱਖ ਨੂੰ ਸਾਧ ਸੰਗਤ ਬਖਸ਼ਿਸ਼ ਕੀਤੀ ਹੈ, ਬਹੁਤ ਲਾਜ਼ਮੀ ਹੈ। ਗੁਰੂ ਕੀ ਸੰਗਤ ਦੇ ਵਿੱਚ ਜੁੜ ਬੈਠ ਕੇ ਜੋ ਪਰਮੇਸ਼ਵਰ ਦੀ ਵਿਚਾਰ, ਵਿਚਾਰ ਕੀ ਹੈ, ਗੁਣਾਂ ਦੀ ਵਿਚਾਰ, ਗੁਣਾਂ ਦੇ ਰਾਹੀਂ ਉਹਨੂੰ ਸਮਝਣਾ ਹੈ, ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ। ਇਸੇ ਵਾਸਤੇ ਆਪਾਂ ਸਤਿਗੁਰੂ ਦੇ ਦਰ 'ਤੇ ਆਉਂਦੇ ਹਾਂ ਕਿ ਸਤਿਗੁਰੂ ਦੇ ਗੁਣ ਗੁਰਮਤ ਦੇ ਰਾਹੀਂ ਜੋ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ, ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਧਾਰਨ ਕਰ ਲਈਏ। ਪਰ ਅਸੀਂ ਆਪਣੇ ਅਵਗੁਣਾਂ ਨੂੰ ਛੱਡਣ ਦੇ ਲਈ ਰਾਜ਼ੀ ਨਹੀਂ ਹਾਂ, ਅਤੇ ਨਾ ਸਤਿਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਦੇ ਹਾਂ, ਫਿਰ ਉਹ ਕੀ ਰਹੇ, ਬਸ ਪਾਣੀ ਰਿਲਕਿਆ ਜਾ ਰਿਹਾ। ਨਿਰੰਤਰ ਮਨੁੱਖ ਧਰਮ ਦੀ ਦੁਨੀਆ ਦੇ ਵਿੱਚ ਹਰ ਰੋਜ਼ ਧਰਮ ਦੇ ਕੰਮ ਕੀਤੇ ਜਾ ਰਹੇ ਨੇ, ਪ੍ਰਾਪਤੀ ਉਹ ਬਹੁਤ ਘੱਟ ਹੈ। ਵਿਚਾਰ ਤਾਂ ਇਹ ਚਾਹੀਦੀ ਹੈ, ਸਤਿਗੁਰੂ ਦੇ ਉਪਦੇਸ਼, ਸਤਿਗੁਰੂ ਦੀ ਸਿੱਖਿਆ ਜੋ ਮਹਾਰਾਜ ਨੇ ਬਾਣੀ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ, ਉਹ ਸਾਡੇ ਜੀਵਨ ਦੇ ਅੰਦਰ ਟਿਕ ਜਾਏ। ਜਿਹਨੂੰ ਭਾਈ ਗੁਰਦਾਸ ਜੀ ਨੇ ਆਖੇ ਗੁਰਮੁਖ ਸੁਖ ਫਲ ਪਰਮ ਰਸ, ਰਸ ਜਿਹੜਾ ਹੈ, ਆਨੰਦ ਜਿਹੜਾ ਹੈ, ਉਹ ਪ੍ਰੇਮ ਦੇ ਵਿੱਚ ਹੈ। ਅਤੇ ਗੁਰਮੁਖੀ ਜੀਵਨ ਦੇ ਵਿੱਚ ਸਤਿਗੁਰੂ ਨੇ ਸਿੱਖ ਅਤੇ ਗੁਰੂ ਦਾ ਰਿਸ਼ਤਾ ਪ੍ਰੇਮ ਦਾ ਰਿਸ਼ਤਾ ਹੈ, ਪ੍ਰੇਮ ਦੇ ਵਿੱਚ ਆਨੰਦ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਮਿਲਾਪ ਉਹਨਾਂ ਦਾ ਹੁੰਦਾ ਹੈ। ਸਤਿਗੁਰਾਂ ਨੂੰ ਸਿੱਖਾਂ ਨੇ ਸਵਾਲ ਕੀਤਾ, ਪਾਤਸ਼ਾਹ ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਵਿਚਾਰਦੇ ਹਾਂ, ਪਰ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ, ਜੀਵਨ ਦੇ ਵਿੱਚ ਕੋਈ ਬਦਲਾਅ ਨਹੀਂ ਹੈ। ਅਤੇ ਤਬਦੀਲੀ ਉਦੋਂ ਹੁੰਦੀ ਹੈ ਜਦੋਂ ਸਤਿਗੁਰੂ ਦੇ ਉਪਦੇਸ਼ ਪ੍ਰੇਮ ਦੇ ਨਾਲ ਸੁਣ ਕੇ ਉਹਨਾਂ ਨੂੰ ਜੀਵਨ ਦੇ ਵਿੱਚ ਕਮਾ ਲਈਏ। ਜੇ ਕੇਵਲ ਸੁਣ ਲਿਆ ਪਰ ਹਿਰਦਿਆਂ ਦੇ ਵਿੱਚ ਨਾ ਉਹਨੂੰ ਵਸਾਇਆ, ਨਾ ਉਹਨੂੰ ਮੰਨਿਆ, ਪਰ ਜੀਵਨ ਤਬਦੀਲ ਕਿਵੇਂ ਹੋਵੇ। ਮਨ ਕਰਕੇ ਮਨੁੱਖ ਭਟਕਦਾ ਰਹਿੰਦਾ। ਸਿੱਖ ਕਹਿੰਦੇ ਨੇ, ਮਹਾਰਾਜ ਸਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ, ਕੋਈ ਬਦਲਾਅ ਨਹੀਂ। ਸਤਿਗੁਰੂ ਨੇ ਇੱਕ ਗੱਲ ਆਖੀ, ਜਦੋਂ ਬਾਣੀ ਨੂੰ ਪੜ੍ਹਨ

ਬੜੀ ਲਗਨ ਦੇ ਨਾਲ ਕਰਦਾ, ਧਿਆਨ ਦੇ ਨਾਲ ਕਰਦਾ, ਸਾਵਧਾਨਤਾ ਦੇ ਨਾਲ ਕਰਦਾ। ਜਿਵੇਂ ਨਿਸ ਦਿਨ ਕਰ ਕਾਜ ਸਵਾਰੇ, ਜਿਵੇਂ ਮਨੁੱਖ ਦਿਨ ਰਾਤ ਆਪਣੇ ਘਰ ਦੇ ਕੰਮਾਂ ਨੂੰ ਸਵਾਰਨ ਦੇ ਵਿੱਚ ਚਿੱਤ ਲਾਉਂਦਾ, ਇਕਾਗਰ ਹੁੰਦਾ ਧਿਆਨ ਦੇ ਨਾਲ, ਸਾਵਧਾਨਤਾ ਦੇ ਨਾਲ, ਅਤੇ ਆਗੋ ਕਬਹੋਂ ਨਾ ਲਾਗੈ ਪਿਆਰੇ, ਉਹਨੂੰ ਛੱਡਣਾ ਕਦੇ ਮਨੁੱਖ ਨੂੰ ਚੰਗਾ ਨਹੀਂ ਲੱਗਦਾ। ਇੱਥੋਂ ਤੱਕ ਸਤਸੰਗਤ ਦੇ ਵਿੱਚ ਜਾਣਾ ਹੋਵੇ, ਮਨੁੱਖ ਘਰ ਦੇ ਜ਼ਰੂਰੀ ਕੰਮ ਕਰਕੇ ਛੱਡ ਦਿੰਦਾ, ਨਹੀਂ ਅੱਜ ਜ਼ਰੂਰੀ ਕੰਮ ਸੀ। ਮਨੁੱਖ ਸੇਵਾ 'ਤੇ ਜਾਣਾ ਵੀ ਛੱਡ ਦਿੰਦਾ ਹੈ, ਸਤਸੰਗਤ ਦੇ ਵਿੱਚ ਵੀ ਛੱਡ ਦਿੰਦਾ ਹੈ, ਗੁਰੂ ਕੋਲ ਜਾਣਾ ਵੀ ਛੱਡ ਦਿੰਦਾ ਹੈ। ਤਿਆਗੋ ਕਬਹੋਂ ਨਾ ਲਾਗੈ ਪਿਆਰੇ, ਚੰਗੇ ਨਹੀਂ ਲੱਗਦੇ। ਮਹਾਰਾਜ ਕਹਿੰਦੇ ਨੇ ਕਿਤੇ ਸਿੱਖ ਦੇ ਅੰਦਰ ਇਹੋ ਜਿਹੀ ਭਾਵਨਾ ਬਣ ਆਏ, ਤਥਾ ਪਿਆਰ ਧਰੋ ਗੁਰਬਾਣੀ। ਇਹੋ ਜਿਹਾ ਪਿਆਰ ਕਿਤੇ ਗੁਰੂ ਦੇ ਸ਼ਬਦ ਨਾਲ ਸਿੱਖ ਦਾ ਬਣ ਆਏ, ਤਥਾ ਪਿਆਰ ਧਰੋ ਗੁਰਬਾਣੀ। ਪੜ੍ਹਨ ਸੁਣਨ ਕੀਚੈ ਰੁਚ ਠਾਨੀ, ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਸੁਣਨਾ। ਪੜ੍ਹਨ ਦੀ ਅਤੇ ਸੁਣਨ ਦੀ ਰੁਚੀ ਹੋਵੇ, ਅੰਦਰ ਪ੍ਰੇਮ ਹੋਵੇ, ਸਤਿਗੁਰੂ ਦੇ ਉਪਦੇਸ਼ ਨੂੰ ਮੈਂ ਸੁਣਨਾ ਹੈ, ਸਤਿਗੁਰੂ ਦੇ ਉਪਦੇਸ਼ ਨੂੰ ਵਿਚਾਰਨਾ ਹੈ, ਤਥਾ ਪਿਆਰ ਧਰੋ ਗੁਰਬਾਣੀ। ਪੜ੍ਹਨ ਸੁਣਨ ਕੀਚੈ ਰੁਚ ਠਾਨੀ, ਪਰ ਕੇਵਲ ਪੜ੍ਹ ਲੈਣਾ, ਕੇਵਲ ਸੁਣ ਲੈਣਾ, ਇੱਥੇ ਹੀ ਬਸ ਨਹੀਂ। ਇਸ ਤੋਂ ਅਗਲਾ ਪੜਾਅ ਜੋ ਸਿੱਖ ਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤਾ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਗੁਰਬਾਣੀ ਦਾ ਅਨਮੋਲ ਖਜ਼ਾਨਾ, ਵਡਮੁੱਲੀ ਦਾਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਅਤੇ ਸਜੇਵੜ ਅਵਰ ਨਾ ਕੋਈ। ਔਰ ਬਾਣੀ ਦੇ ਪ੍ਰਤੀ ਜਦੋਂ ਸਤਿਗੁਰੂ ਨੇ ਕਿਰਪਾਲਤਾ ਕੀਤੀ, ਪੂਰਾ ਥਾਟ ਬਣਾਇਆ, ਪੂਰਾ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸਨੋ ਮਤ ਆਵੇ। ਸੋ ਸਤਿਗੁਰ ਮਾਹੇ ਸਮਾਨਾ, ਜਿਹੜੇ ਸਤਿਗੁਰੂ ਦੀ ਮਤ, ਸਤਿਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲੈਂਦੇ ਨੇ, ਸਤਿਗੁਰ ਕੀ ਜਿਸਨੋ ਮਤ ਆਵੇ। ਆਪਣੀ ਮਤ ਲੈ ਕੇ ਤਾਂ ਅਸੀਂ ਸਾਰੀ ਜ਼ਿੰਦਗੀ ਜਿਉਂਦੇ ਹਾਂ, ਪਰ ਸਿੱਖ ਜਦੋਂ ਗੁਰੂ ਕੇ ਚਰਨਾਂ ਦੇ ਵਿੱਚ ਆਉਂਦਾ, ਤੇ ਮਹਾਰਾਜ ਇੱਕ ਗੱਲ ਕਹਿੰਦੇ ਨੇ ਸਿੱਖਾ, ਆ ਜਦੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤੀ, ਨਤਮਸਤਕ ਹੋਇਆ, ਇੱਕ ਗੱਲ ਸਮਝ ਲੈ, ਉਹ ਆਪਣੀ ਮਤ ਛੱਡ ਦਿੱਤੀ। ਪਰ ਅਸੀਂ ਛੱਡਦੇ ਨਹੀਂ, ਆਪਣੀ ਮਤ ਨਹੀਂ ਛੱਡਦੇ, ਇਹ ਬਹੁਤ ਔਖਾ ਹੈ। ਸਤਿਗੁਰੂ ਅਤੇ ਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਕਰਦੇ ਨੇ, ਮਨ ਕੀ ਮਤ ਤਿਆਗੋ ਹਰ ਜਨ, ਪਰ ਬੜਾ ਔਖਾ ਹੈ। ਸਤਿਗੁਰ ਕੀ ਜਿਸਨੋ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨ, ਜਿਹਨੇ ਸਤਿਗੁਰੂ ਦੀ ਮਤ ਨੂੰ ਧਾਰਨ ਕਰ ਲਿਆ, ਉਹ ਗੁਰੂ ਦੇ ਵਿੱਚ ਸਮਾ ਜਾਂਦਾ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦਿਆਂ ਦੇ ਵਿੱਚ ਵਸਾ ਲੈਣ, ਆਪਣੀ ਮਤ ਛੱਡ ਕੇ। ਗੁਰੂ ਦੀ ਮਤ ਤਾਂ ਹੀ ਪ੍ਰਾਪਤ ਹੋਵੇਗੀ, ਉਦੋਂ ਧਾਰਨ ਕਰਾਂਗੇ, ਆਪਣੀ ਛੱਡਾਂਗੇ, ਪਰ ਆਪਣੀ ਮਤ ਨਾਲ ਲੈ ਕੇ ਤੁਰੇ ਫਿਰਦੇ ਹਾਂ। ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ, ਜਿਹਨੇ ਆਪਣੇ ਅੰਦਰ ਬਾਣੀ ਨੂੰ ਵਸਾ ਲਿਆ। ਸਤਿਗੁਰਾਂ ਨੇ ਸਿੱਖਾਂ ਨੂੰ ਆਖਿਆ,

0: ਕਿ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਰੱਬੀ ਬਾਣੀ ਹੈ। ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਬਾਣੀ ਦੇ ਵਿੱਚ ਅਰਥ ਬੋਧ ਵਿਚਾਰ ਬਖਸ਼ਿਸ਼ ਕੀਤੇ ਨੇ। ਉਸ ਵਿਚਾਰ ਨੂੰ ਆਪਣੇ ਹਿਰਦਿਆਂ ਦੇ ਵਿੱਚ ਧਾਰਨ ਕਰਨਾ, ਬਾਰ ਬਾਰ ਉਰ ਕਰੋ ਵਿਚਾਰਾ। ਵਿਚਾਰ ਕੀ ਕਰਨੀ ਹੈ? ਕਿਆ ਗੁਰ ਕਹੈ ਕਰੈ ਹਮ ਕਹਾਂ। ਆਪਾਂ ਦੁਨੀਆਂ ਦੇ ਲੇਖੇ ਜੋਖੇ ਤਾਂ ਕਰ ਲੈਂਦੇ ਹਾਂ, ਘਰ ਪਰਿਵਾਰ ਦੇ ਵੀ ਲੇਖੇ ਜੋਖੇ ਕਰਦੇ ਹਾਂ, ਲੈਣ ਦੇਣ ਸਾਰਾ ਯਾਦ ਰੱਖਦੇ ਹਾਂ, ਚੇਤੇ ਰੱਖਦੇ ਹਾਂ। ਕਿਤੇ ਸਿੱਖ ਦੇ ਜੀਵਨ ਦੇ ਅੰਦਰ ਇਹ ਵੀ ਵਿਚਾਰ ਹੋਵੇ, ਕਿਆ ਗੁਰ ਕਹੈ ਕਰੈ ਹਮ ਕਹਾਂ। ਸਤਿਗੁਰੂ ਕਹਿੰਦੇ ਕੀ ਨੇ ਅਤੇ ਅਸੀਂ ਕਰਦੇ ਕੀ ਹਾਂ? ਕਦੇ ਇਹ ਵਿਚਾਰ ਆਪਣੇ ਮਨ ਦੇ ਵਿੱਚ ਵਿਚਾਰ ਲਈਏ। ਗੁਰੂ ਨੇ ਆਖਿਆ ਕੀ ਹੈ, ਗੁਰੂ ਨੇ ਉਪਦੇਸ਼ ਕੀ ਕੀਤਾ ਹੈ, ਅਸੀਂ ਕਰ ਕੀ ਰਹੇ ਹਾਂ? ਸਤਿਗੁਰੂ ਦੀ ਸਿੱਖਿਆ ਕੀ ਹੈ ਅਤੇ ਅਸੀਂ ਆਪਣੇ ਜੀਵਨ ਦੇ ਅੰਦਰ ਕਿਹੜੀ ਸਿੱਖਿਆ ਨੂੰ ਧਾਰਨ ਕੀਤਾ ਹੋਇਆ? ਸਿੱਖ ਤਾਂ ਉਹ ਹੈ ਨਾ ਜਿਹੜਾ ਸਿੱਖੀ ਦੀ ਵਿਚਾਰ ਨੂੰ ਕਮਾ ਲਵੇ, ਦ੍ਰਿੜ ਕਰ ਲਏ। ਅਸਲ ਦੇ ਵਿੱਚ ਉਹ ਸਿੱਖ ਹੈ। ਔਰ ਜਿਸ ਦਿਨ ਅੰਦਰ ਇਹ ਭਾਵਨਾ ਬਣ ਆਉਂਦੀ ਹੈ ਕਿ ਸਿੱਖੀ ਦੀ ਵਿਚਾਰ ਨੂੰ ਆਪਣੇ ਅੰਦਰ ਦ੍ਰਿੜ ਕਰਨਾ ਹੈ, ਫਿਰ ਪਰਮੇਸ਼ਵਰ ਦੀ, ਕਿਉਂਕਿ ਗੁਰਬਾਣੀ ਦੇ ਅੰਦਰ ਪਰਮੇਸ਼ਵਰ ਦੀ ਵਿਚਾਰ ਹੈ, ਨਿਰੰਕਾਰ ਦੀ ਗੱਲ ਹੈ, ਉਹਦੇ ਨਾਲ ਸਾਂਝ ਬਣਦੀ ਹੈ। ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਸੁਖ ਫਲ। ਗੁਰਮੁਖਾਂ ਨੂੰ ਸੁੱਖਾਂ ਦਾ ਫਲ ਪ੍ਰਾਪਤ ਹੁੰਦਾ ਹੈ ਅਤੇ ਗੁਰਸਿੱਖਾਂ ਦੇ ਜੀਵਨ ਦੇ ਵਿੱਚ ਸੁੱਖ ਦੁਨਿਆਵੀ ਪਦਾਰਥਾਂ ਦੇ ਨਹੀਂ। ਜੇ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਮਨੁੱਖ ਨੂੰ ਸੁੱਖ ਮਿਲਣ, ਫਿਰ ਜਿਨ੍ਹਾਂ ਦੇ ਕੋਲ ਦੁਨਿਆਵੀ ਪਦਾਰਥ ਨੇ ਉਹ ਸਾਰੇ ਸੁਖੀ ਹੋਣੇ ਚਾਹੀਦੇ ਸੀ। ਪਰ ਮਨੁੱਖ ਦੇ ਕੋਲ ਜਿੰਨੇ ਵੱਧ ਦੁਨਿਆਵੀ ਪਦਾਰਥ ਅਤੇ ਦੁਨਿਆਵੀ ਸਹੂਲਤਾਂ ਜਿੰਨੀਆਂ ਵੱਧ ਨੇ, ਮਨੁੱਖ ਓਨਾ ਹੀ ਦੁਖੀ ਹੈ। ਕਾਰਨ, ਜਿਸ ਤੋਂ ਆਤਮਕ ਸੁੱਖ ਦੀ ਪ੍ਰਾਪਤੀ ਹੋਣੀ ਹੈ ਉਹਦੇ ਨਾਲੋਂ ਸਾਂਝ ਟੁੱਟੀ ਹੋਈ ਹੈ। ਬਣੇਗੀ ਕਿਵੇਂ? ਸਾਧ ਸੰਗਤ ਮਿਲ ਸਹਿਜ ਸਮੁੱਜੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਗੁਰੂ ਕੀ ਸੰਗਤ ਦੇ ਵਿੱਚ ਔਰ ਗੁਰਮੁਖਾਂ ਦੇ ਜੀਵਨ ਦੀ ਵਿਚਾਰ ਹੁੰਦੀ ਹੈ ਸਾਧ ਸੰਗਤ ਦੇ ਵਿੱਚ। ਸਾਧ ਸੰਗਤ ਦੇ ਵਿੱਚ ਜੁੜ ਬੈਠ ਕੇ ਸਿੱਖ ਸਤਿਗੁਰੂ ਦੀ ਵਿਚਾਰ ਨੂੰ ਸੁਣ ਕੇ ਪੜ੍ਹ ਕੇ ਆਪਣੇ ਜੀਵਨ ਦੇ ਅੰਦਰ ਸਤਿਗੁਰੂ ਦੀ ਸਿੱਖਿਆ ਨੂੰ ਧਾਰਨ ਕਰਦਾ ਹੈ। ਜਿਸ ਦਿਨ ਅੰਦਰ ਇਹ ਵਿਚਾਰ ਹੋਣ ਲੱਗ ਪਈ, ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ। ਕਿਆ ਗੁਰ ਕਹੈ ਕਰੈ ਹਮ ਕਹਾਂ, ਫਿਰ ਸਨੇਹੇ ਸਨੇਹੇ ਮੋੜੈ ਮਨ ਮਾਹਾ। ਮਨ ਗੁਰੂ ਦੇ ਵੱਲ ਮੁੜ ਜਾਂਦਾ ਹੈ ਅਤੇ ਜਦੋਂ ਮਨ ਗੁਰੂ ਦੇ ਵੱਲ ਹੋਵੇ ਉਹਨੂੰ ਕਹਿ ਦਿੱਤਾ ਜਾਂਦਾ ਹੈ ਗੁਰਮੁਖ, ਉਹ ਗੁਰੂ ਦੇ ਸਨਮੁਖ ਹੈ। ਸਤਿਗੁਰੂ ਉਹ ਬਖਸ਼ਿਸ਼ ਕਰਨ, ਕਿਰਪਾ ਕਰਨ, ਗੁਰੂ ਦੇ ਸਨਮੁਖ ਹੋ ਕੇ ਗੁਰਮੁਖਾਂ ਵਾਲਾ ਜੀਵਨ ਬਤੀਤ ਕਰ ਸਕੀਏ। ਇੰਨੀਆਂ ਕੁ ਵਿਚਾਰਾਂ ਆਪ ਜੀ ਪ੍ਰਵਾਨ ਕਰਨੀਆਂ। ਗਲਤੀਆਂ ਭੁੱਲਾਂ ਦੀ ਖਿਮਾ, ਫਤਿਹ ਗਜਾਓ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਸਾਧਸੰਗ ਜੀ, ਸਮਾਂ ਹੋਇਆ ਹੈ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਜੀ ਬਾਬਾ ਤਰਲੋਚਨ ਸਿੰਘ ਮਹੰਤ ਜੀ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ, ਆਪ ਸਮੂਹ ਸੰਗਤਾਂ ਦੇ ਨਾਲ ਇੱਕ ਘੰਟੇ ਦੇ ਲਈ ਕਥਾ ਹਾਜ਼ਰੀ ਭਰਨਗੇ। ਸੋ ਜਿਹੜੀ ਸੰਗਤ ਗੁਰੂ ਕੇ ਲੰਗਰਾਂ ਵਿਖੇ ਸਜੀ ਹੋਈ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਿ ਜਲਦ ਤੋਂ ਜਲਦ ਉਹ ਵੀ ਸਤਿਗੁਰਾਂ ਦੇ ਦਰਬਾਰ ਵਿੱਚ ਆ ਜਾਣ। ਸੋ ਆਓ ਹੁਣ ਬਾਬਾ ਜੀ ਪਾਸੋਂ ਆਪਾਂ ਕਥਾ ਵਿਚਾਰਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਇਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਬਧਨੀ ਕਲਾਂ ਵਾਲੇ ਢਾਡੀ ਜਥਾ 15 ਮਿੰਟਾਂ ਦੇ ਲਈ ਢਾਡੀ ਵਾਰਾਂ ਨਾਲ ਨਿਹਾਲ ਕਰਨਗੇ। ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸਮੇਂ 'ਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਨੇ। 4 ਜੂਨ ਤੋਂ 6 ਜੂਨ ਤੱਕ June 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਤੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। 6 ਜੂਨ ਨੂੰ ਭੋਗ ਪਾਏ ਜਾਣਗੇ। 1 ਜੂਨ ਸੋਮਵਾਰ ਤੋਂ ਲੈ ਕਰਕੇ 7 ਜੂਨ ਐਤਵਾਰ ਤੱਕ ਭਾਈ ਹਰਵਿੰਦਰਪਾਲ ਸਿੰਘ ਜੀ, ਲਿਟਲ ਬੀਟ ਜੀ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਾਲੇ, ਉਹ ਵੀ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਿਆ ਕਰਨਗੇ। 27 ਜੂਨ ਦਿਨ ਸ਼ਨਿਚਰਵਾਰ ਸਵੇਰੇ 6 ਵਜੇ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਵੇਗੀ। ਸੋ ਜਿਨ੍ਹਾਂ ਵਿਲਾਖੀਆਂ ਨੇ, ਪ੍ਰੇਮੀਆਂ ਨੇ ਗੁਰਬਾਣੀ ਵਾਹਿਗੁਰੂ ਗੁਰੂ ਵਾਲਾ ਬਾਂਡਾ ਹੋਵੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਆਪਣੇ ਨਾਮ ਗੁਰਦੁਆਰਾ ਸਾਹਿਬ ਵਿਖੇ ਲਿਖਵਾ ਸਕਦੇ ਹਨ। ਅਤੇ 28 ਜੂਨ ਦਿਨ ਐਤਵਾਰ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਜਾਵੇਗਾ। ਸੋ ਹੁਣ ਬਾਬਾ ਜੀ, ਬਾਬਾ ਤਰਲੋਚਨ ਸਿੰਘ ਮਹੰਤ ਜੀ, ਤਿੰਨਾਂ ਪਾਸੋਂ ਆਪਾਂ ਕਥਾ ਵਿਚਾਰਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਗੁਰੂ ਰੂਪ ਖਾਲਸਾ ਜੀ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਾਨ ਬਖਸ਼ਿਸ਼ ਹੋਈ ਹੈ। ਦਿਨ ਦੇ ਪਿਛਲੇ ਪੈਰ ਦੇ ਦੀਵਾਨ ਸਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਗੁਰਬਾਣੀ ਦੇ ਕੀਰਤਨ ਹੋਏ, ਨਿਤਨੇਮ ਹੋਏ, ਕਥਾ ਵਿਚਾਰ ਹੋਏ। ਸਤਿਸੰਗ ਜੀ ਆਪ ਜੀ ਨੇ ਸਰਵਣ ਕਰਕੇ ਆਪਣਾ ਜਨਮ ਸਫਲਾ ਕੀਤਾ। ਹੁਣ ਗੁਰ ਇਤਿਹਾਸ ਦੀ ਕਥਾ ਹੋਵੇਗੀ। ਸਤਿਸੰਗ ਜੀ ਉਹ ਸਾਰੀਆਂ ਸੰਗਤਾਂ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਸਾਗਰ, ਸ਼ਹੀਦਾਂ ਦੇ ਸਰਤਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਸੰਗ ਚੱਲ ਰਿਹਾ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਲਿਖਾ ਰਹੇ ਆ ਅਤੇ ਖਾਲਸਾ ਜੀ ਕਾਂਸ਼ੀ ਤੋਂ ਦੋ ਪੰਡਿਤ ਆਏ ਆ, ਦੋ ਭਰਾ। ਉਹਨਾਂ ਨੇ ਮਹਾਰਾਜ ਦਾ ਆ ਕੇ ਦਰਸ਼ਨ ਕੀਤਾ ਅਤੇ ਮਹਾਰਾਜ ਦੀ ਉਸਤਤ ਕੀਤੀ ਆ। ਇਹ ਇਹਨਾਂ ਦਾ ਬ੍ਰਾਹਮਣਾਂ ਦੇ ਘਰ ਦਾ ਜਨਮ ਸੀਗਾ ਅਤੇ ਸਾਰੀ ਉਮਰ ਵੇਦ ਸ਼ਾਸਤਰਾਂ ਨੂੰ ਪੜ੍ਹਦੇ ਰਹੇ, ਪਰ ਮਨ ਨੂੰ ਸ਼ਾਂਤੀ ਨਾ ਆਈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਾਂਸ਼ੀ ਵਿੱਚ ਗਏ ਸੀ ਅਤੇ ਇਹਨਾਂ ਦੇ ਦਾਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਨਾਲ ਗਿਆਨ ਗੋਸ਼ ਢੋਈ ਸੀ ਅਤੇ ਮਹਾਰਾਜ ਨੇ ਚਾਰ ਸਲੋਕ ਸੰਸਕ੍ਰਿਤੀ ਦੇ ਆਪਣੇ ਮੁੱਖ ਤੋਂ ਉਚਾਰਨ ਕਰਕੇ ਲਿਖਵਾਏ ਸੀ ਅਤੇ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ। ਜਦੋਂ ਇਹਨਾਂ ਨੇ ਉਹ ਸ਼ਬਦ ਪੜ੍ਹੇ ਅਤੇ ਇਹਨਾਂ ਦੇ ਮਨ ਨੂੰ ਸ਼ਾਂਤੀ ਆਈ। ਉਹਦੇ 'ਚ ਨਾਨਕ ਨਾਮ ਲਿਖਿਆ ਸੀਗਾ। ਇਹਨਾਂ ਨੇ ਪੁੱਛਿਆ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੱਥੇ ਹੋਣਗੇ, ਅਸੀਂ ਦਰਸ਼ਨ ਕਰਨਾ। ਗੁਰੂ ਕੇ ਸਿੱਖਾਂ ਨੇ ਦੱਸਿਆ ਮਹਾਰਾਜ ਤਾਂ ਸੱਚਖੰਡ ਨੂੰ ਚਲੇ ਗਏ। ਉਹਨਾਂ ਦੀ ਗੱਦੀ 'ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਆ ਅੰਮ੍ਰਿਤਸਰ, ਗੁਰਬਾਣੀ ਲਿਖਾ ਰਹੇ ਆ। ਇਹ ਫਿਰ ਦੋਵੇਂ ਭਰਾ ਚੱਲ ਕੇ ਮਹਾਰਾਜ ਦੇ ਪਾਸ ਆਏ ਅੰਮ੍ਰਿਤਸਰ। ਆ ਕੇ ਸੱਚਖੰਡ ਹਰਿਮੰਦਰ ਦਾ ਦਰਸ਼ਨ ਕੀਤਾ, ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕੀਤਾ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨਮਸਕਾਰ ਕੀਤੀ ਆ ਅਤੇ ਮਹਾਰਾਜ ਨੇ ਬੜਾ ਸਤਿਕਾਰ ਕੀਤਾ, ਆਦਰ ਕੀਤਾ ਇਹਨਾਂ ਦਾ। ਅਤੇ ਇਹਨਾਂ ਨੇ ਦੱਸਿਆ ਕਿ ਮਹਾਰਾਜ ਕਹਿੰਦੇ ਤੁਸੀਂ ਕਿੱਥੋਂ ਆਏ ਜੇ, ਕਿੱਥੇ ਰਹਿਣ ਵਾਲੇ ਜੇ? ਕਹਿੰਦੇ ਜੀ ਅਸੀਂ ਕਾਂਸ਼ੀ ਵਿੱਚ ਰਹਿਣ ਵਾਲੇ ਹਾਂ, ਜਿਸ ਕਾਂਸ਼ੀ ਦੇ ਨਜ਼ਦੀਕ ਗੰਗਾ ਵਗਦੀ ਆ ਉੱਥੋਂ ਦੇ ਵਸਨੀਕ ਹਾਂ, ਉੱਥੋਂ ਚੱਲ ਕੇ ਆਏ ਹਾਂ, ਆਪ ਜੀ ਦਾ ਦਰਸ਼ਨ ਕਰਨ ਵਾਸਤੇ ਆਏ ਹਾਂ। ਉਹਨਾਂ ਸਾਰੀ ਵਾਰਤਾ ਦੱਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਂਸ਼ੀ ਵਿੱਚ ਗਏ ਸੀ, ਉੱਥੇ ਮਹਾਰਾਜ ਦੀ ਗਿਆਨ ਗੋਸ਼ ਢੋਈ ਸੀ, ਸਾਡੇ ਦਾਦਾ ਜੀ ਨੇ ਹਾਜ਼ਰੀ ਭਰੀ ਸੀ ਮਹਾਰਾਜ ਦੀ, ਅਤੇ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਕੇ ਚਾਰ ਸਲੋਕ ਸੰਸਕ੍ਰਿਤੀ ਦੇ ਲਿਖਵਾ ਕੇ ਬਖਸ਼ੇ ਸੀ। ਅਸੀਂ ਜਦੋਂ ਉਹ ਬਾਣੀ ਪੜ੍ਹੀ ਤਾਂ ਸਾਡੇ ਮਨ ਨੂੰ ਸ਼ਾਂਤੀ ਆ ਗਈ ਅਤੇ ਸਾਡੇ ਮਨ ਦੀ ਇੱਛਾ ਹੋਈ महाराज के दर्शन करिए। असं आप जी के दर्शन करने वास्ते आए हैं। महाराज की उस्तत की श्री रामचंद्र के रूप में जी तुसी सीगे, ते कृष्ण जी ने कंस का अंत किया उदों भी तुसी सी। फिर कलयुग के समय च गुरु नानक देव के रूप में होए, हुण तुसी पंजवें पातशाह महाराज के रूप में शोभा दे रहे जी। इदा महाराज दी इन्हां दो भरावां ने उस्तत कीती।
1: जब है वंदना कीनस गुर पग, मन मह बध्यो आनंद बिलंद।
0: जो इन्हां ने वंदना कीती महाराज दे चरणां ते मत्था टेकिया, नमस्कार कीती, ते इन्हां ने इन्हां दे मन नूं बड़ा आनंद होया, शांति आई मन नूं।
1: उस्तत करत भए श्री अर्जन राम चंद, तुम रूप मुकंद।
0: गुरु अर्जन देव दी उस्तत कीती महाराज, त्रेते योग विच रामचंद्र दा स्वरूप भी तुसी सीगे।
1: कंस विनाशक कृष्ण आप हो, श्री नानक की जोत सुछंद।
0: कृष्ण दा कंस राजे दा अंत करन वाले कृष्ण रूप भी द्वापर युग विच तुसी सी महाराज।

0: ਕਾਂਸ਼ੀਪੁਰੀ ਵਿੱਚ ਆਪਣਾ ਮੰਤਰ ਗੁਰਬਾਣੀ ਬਖਸ਼ੀ ਸੀ।
1: ਦੁਰੇ ਰਹੋ ਨਹਿ ਜਾਣ ਸਕੈ ਸਭ, ਜਿਸ ਪਰ ਆਪ ਹੋਤ ਅਨੁਕੂਲ।
0: ਆ ਮਹਾਰਾਜ ਜੀ ਛਿਪੇ ਹੋਏ ਜੇ ਆਪ ਪ੍ਰਗਟ ਰੂਪ ਹੋ ਕੇ ਜਾਹਰ ਨਹੀਂ ਹੁੰਦੇ, ਪਰ ਜਿਹੜੇ ਤੁਹਾਡੇ ਪਿਆਰੇ ਆ ਉਹਨਾਂ ਨੂੰ ਤੁਸੀਂ ਜਾਹਰ ਹੋ ਕੇ ਦਰਸ਼ਨ ਦਿੰਦੇ ਆ।
1: ਸੋ ਰਾਵਰ ਕੋ ਰੂਪ ਪਛਾਣ ਹੈ, ਏਕ ਤੁਹੀ ਸਭ ਜਗ ਕੋ ਮੂਲ।
0: ਜਿਹੜੇ ਤੁਹਾਡੇ ਗੁਰਮੁਖ ਪਿਆਰੇ ਸਤਸੰਗੀ ਆ ਉਹ

0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਅਵਿਨਾਸ਼ੀ ਜੇ, ਨਾਸ ਤੋਂ ਰਹਿਤ ਜੇ, ਲਕਸ਼ਮੀ ਤੁਹਾਡੀ ਦਾਸੀ ਆ, ਜਿਹੜੇ ਪ੍ਰਤਕੂਲ ਆ ਉਹਨਾਂ ਦਾ ਨਾਸ ਕਰਨ ਵਾਲੇ ਹੋ।
1: ਬਿਦ ਹੋਏ ਰਚੋ, ਵਿਸ਼ਨ ਹੋਏ ਪੁਖ, ਰੁਦਰ ਹੋਏ ਜਗ ਹਰੋ ਅਭੂਲ।
0: ਮਹਾਰਾਜ ਦੀ ਉਸਤਤ ਕਰਨ ਲੱਗ ਪਏ ਦੋਵੇਂ ਭਰਾ ਪੰਡਿਤ ਜਿਹੜੇ ਕਾਂਸ਼ੀ ਤੋਂ ਆਏ ਆ। ਮਹਾਰਾਜ ਜੀ, ਤੁਸੀਂ ਬ੍ਰਹਮਾ ਰੂਪ ਹੋ ਕੇ ਜਗਤ ਨੂੰ ਪੈਦਾ ਕਰਦੇ ਜੇ, ਵਿਸ਼ਨੂੰ ਰੂਪ ਹੋ ਕੇ ਤੁਸੀਂ ਰੋਜੀ ਦਿੰਦੇ ਜੇ, ਸ਼ਿਵ ਰੂਪ ਹੋ ਕੇ

0: ਕੀਤੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਹ ਮਹਾਰਾਜ ਨੇ ਉਹ ਸਲੋਕ ਰਾਗਾਂ ਤੋਂ ਬਾਅਦ ਲਿਖਵਾਉਣਾ ਕੀਤੇ।
1: ਬਹੁਰ ਪਿਖਿਓ ਗੁਰਦਾਸ ਲਿਖਾਰੀ ਬੋਲੇ ਸ਼੍ਰੀ ਗੁਰ ਬਦਨ ਸੁਭੰਤ।
0: ਇਹ ਗੁਰਦਾਸ ਭਾਈ ਗੁਰਦਾਸ ਜੀ ਲਿਖਾਰੀ ਸੀ ਮਹਾਰਾਜ ਦੇ, ਅਤੇ ਮਹਾਰਾਜ ਨੇ ਭਾਈ ਗੁਰਦਾਸ ਵੱਲ ਮਿਹਰ ਦੀ ਨਜ਼ਰ ਕਰਕੇ ਤੱਕਿਆ, ਦੇਖਣਾ ਕੀਤਾ।
1: ਨਿਜ ਬਾਣੀ ਤੈ ਕੀਨ ਬਣਾਵਨ ਆਨ ਦਿਖਾਵੋ ਗੁਰ ਜਸਵੰਤ।
0: ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਤੁਸੀਂ ਵੀ ਬਾਣੀ ਦੀ ਰਚਨਾ ਕੀਤੀ ਆ, ਤੁਸੀਂ ਵੀ ਆਪਣੀ ਬਾਣੀ ਦਿਖਾਉਣਾ ਕਰੋ।
1: ਤਿਸ ਛਿਨ ਭਗਤ ਸਮੀਪ ਹੁਤੇ ਸਭ ਚਰਚਾ ਕਰਤ ਅਲੇਖ ਬੇਅੰਤ।
0: ਉਸ ਸਮੇਂ ਸਾਰੇ ਭਗਤ ਮਹਾਰਾਜ ਦੇ ਪਾਸ ਸੀਗੇ, ਪ੍ਰਤੱਖ ਦਰਸ਼ਨ ਦੇ ਰਹੇ ਸੀ, ਅਤੇ ਭਾਈ ਗੁਰਦਾਸ ਨੂੰ ਮਹਾਰਾਜ ਜਦੋਂ ਇਹ ਹੁਕਮ ਕੀਤਾ।
1: ਮਾਨ ਬਚਨ ਗੁਰਦਾਸ ਗਇਓ ਤਬ ਨਿਜ ਡੇਰੇ ਤੇ ਲਿਆ ਬਨਕੀਨ।
0: ਭਾਈ ਗੁਰਦਾਸ ਜੀ ਹੁਕਮ ਮੰਨ ਕੇ ਗਏ, ਆਪਣੇ ਡੇਰੇ ਤੋਂ ਜਾ ਕੇ ਆਪਣੀ ਬਾਣੀ ਲੈ ਕੇ ਆਏ।
1: ਬੈਠ ਪਾਠ ਕਰ ਤਬ ਹੈ ਸੁਣਾਈ ਜਿਸ ਮਹਿ ਮਹਿਮਾ ਗੁਰੂ ਪ੍ਰਵੀਨ।
0: ਸਤਿਗੁਰਾਂ ਦੇ ਪਾਸ ਬੈਠ ਕੇ ਸੁਣਾਉਣਾ ਕੀਤੀ ਆਪਣੀ ਬਾਣੀ, ਜਿਸ ਵਿੱਚ ਸਤਿਗੁਰੂ ਦੀ ਮਹਿਮਾ ਲਿਖੀ ਹੋਈ ਸੀ।
1: ਭਗਤ ਬ੍ਰਿੰਦ ਜੁੱਤ ਸਤਿਗੁਰ ਸੁਣ ਕੇ ਭਏ ਪ੍ਰਸੰਨ ਸਲਾਹਤ ਚੀਨ।
0: ਸਾਰੇ ਭਗਤਾਂ ਨੇ ਸੁਣਿਆ, ਸਤਿਗੁਰੂ ਜੀ ਨੇ ਸੁਣਿਆ, ਭਗਤ ਵੀ ਪ੍ਰਸੰਨ ਹੋਏ ਅਤੇ ਸਤਿਗੁਰੂ ਜੀ ਵੀ ਪ੍ਰਸੰਨ ਹੋਏ।
1: ਸ਼੍ਰੀ ਮੁਖ ਤੇ ਤਬ ਹੂੰ ਫੁਰਮਾਇਓ ਲਿਖੋ ਗ੍ਰੰਥ ਮਹਿ ਰਚੀ ਜੋ ਬੀਨ।
0: ਮਹਾਰਾਜ ਗੁਰੂ ਅਰਜਨ ਦੇਵ ਜੀ ਆਪਣੇ ਮੁਖ ਤੋਂ ਕਿਹਾ ਕਿ ਤੁਸੀਂ ਵੀ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਾ ਦਿਓ। ਹਾਂਜੀ।
1: ਸੁਣ ਗੁਰਦਾਸ ਹਾਥ ਕੋ ਜੋਰਤ ਮੈਂ ਰਾਵਰ ਦਾਸਨ ਕੋ ਦਾਸ।
0: ਭਾਈ ਗੁਰਦਾਸ ਨੇ ਹੱਥ ਜੋੜੇ, ਕਿੱਥੇ ਤੇ ਵੇਖ ਲਓ ਜਿਹੜੇ ਚਾਰ ਭਗਤ ਆਏ ਉਹ ਕਹਿੰਦੇ ਸਾਦੀ ਬਾਣੀ ਲਿਖੋ, ਅਤੇ ਮਹਾਰਾਜ ਆਪ ਕਹਿ ਰਹੇ ਆ ਤੁਸੀਂ ਵੀ ਆਪਣੀ ਬਾਣੀ ਲਿਖਾਓ। ਭਾਈ ਗੁਰਦਾਸ ਨੇ ਨਿਮਰਤਾ ਦਿਖਾਈ, ਮਹਾਰਾਜ ਮੈਂ ਤੇ ਤੁਹਾਡੇ ਦਾਸਾਂ ਦਾ ਵੀ ਦਾਸ ਆ।
1: ਸੇਵਕ ਅਵਨੀ ਤਲਮਹਿ ਬੈਸ ਹੈ ਸਾਹਿਬ ਉੱਚਤੈ ਤਖਤ ਬਿਲਾਸ।
0: ਜਿਹੜੇ ਸਾਹਿਬ ਮਾਲਕ ਹੁੰਦੇ ਉਹ ਤਖ਼ਤ 'ਤੇ ਬੈਠਦੇ ਆ, ਜਿਹੜੇ ਸੇਵਕ ਆ ਉਹ ਥੱਲੇ ਬੈਠਦੇ ਆ।
1: ਤਿਮ ਅੰਤਰ ਬਾਣੀ ਮਹਿ ਹੋਵਤ ਕਿਤ ਪਟ ਬੀਜਨ ਕਿਤ ਸਪਤਾਸ।
0: ਇਸ ਕਰਕੇ ਮਹਾਰਾਜ ਮੈਂ ਤਾਂ ਤੁਹਾਡੇ ਦਾਸਾਂ ਦਾ ਦਾਸ ਹਾਂ, ਮੈਂ ਤੁਹਾਡੀ ਬਾਣੀ ਦੇ ਬਰਾਬਰ ਨਹੀਂ ਲਿਖਾ ਸਕਦਾ।
1: ਕਿਮ ਸਮਤਾ ਹੋਏ ਤੁਛ ਕੀਟ ਮੈਂ ਆਪ ਮਹਿਦ ਤੇ ਮਹਿਦ ਪ੍ਰਕਾਸ਼।
0: ਆਪ ਤੁਸੀਂ ਵੱਡਿਆਂ ਤੋਂ ਵੱਡੇ ਜੇ ਅਤੇ ਮੈਂ ਛੋਟਿਆਂ ਤੋਂ ਛੋਟਾ ਵਾਂ, ਤੁਹਾਡੇ ਦਾਸਾਂ ਦਾ ਵੀ ਦਾਸ ਹਾਂ।
1: ਤੀਨ ਬੇਰ ਫਰਮਾਇਓ ਸਤਿਗੁਰ ਬਿਨੈ ਸਹਿਤ ਭਾਈ ਕਰ ਬੰਦ।
0: ਤਿੰਨ ਵਾਰ ਮਹਾਰਾਜ ਬਚਨ ਕਹਿ, ਭਾਈ ਸਾਹਿਬ ਜੀ ਤੁਸੀਂ ਵੀ ਆਪਣੀ ਬਾਣੀ ਲਿਖਾ ਦਿਓ ਗੁਰੂ ਗ੍ਰੰਥ ਸਾਹਿਬ ਜੀ। ਪਰ ਭਾਈ ਗੁਰਦਾਸ ਜੀ ਨਿਮਰਤਾ ਹੀ ਦਰਸਾਉਂਦੇ ਰਹੇ, ਮਹਾਰਾਜ ਮੇਰੀ ਬਾਣੀ ਤੁਹਾਡੀ ਬਾਣੀ ਦੇ ਬਰਾਬਰ ਨਹੀਂ, ਮੈਂ ਤਾਂ ਮਹਾਰਾਜ ਤੁਹਾਡੇ ਦਾਸਾਂ ਦਾ ਵੀ ਦਾਸ ਹਾਂ। ਨਿਮਰਤਾ ਦਰਸਾਈ ਭਾਈ ਸਾਹਿਬ ਨੇ।
1: ਅਲਪ ਆਪ ਕੋ ਲੱਖ ਕਰ ਉਰ ਮਹਿ ਨਹਿ ਸਮਤਾ ਚਾਹਤ ਜਗ ਬੰਦ।
0: ਮੈਂ ਤੁਹਾਡੀ ਬਰਾਬਰੀ ਨਹੀਂ ਚਾਹੁੰਦਾ, ਮੈਂ ਤਾਂ ਮਹਾਰਾਜ ਛੋਟਿਆਂ ਤੋਂ ਛੋਟਾ, ਤੁਸੀਂ ਵੱਡਿਆਂ ਤੋਂ ਵੱਡੇ ਹੋ।
1: ਅਤ ਪ੍ਰਸੰਨ ਹੋਏ ਬਰ ਗੁਰ ਦੀਨੋ ਤੁਭ ਬਾਣੀ ਫਲ ਹੋਏ ਬਿਲੰਦ।
0: ਮਹਾਰਾਜ ਨੇ ਨਿਮਰਤਾ ਵੇਖ ਕੇ ਅਤੇ ਸਤਿਗੁਰੂ ਅਰਜਨ ਦੇਵ ਜੀ ਪ੍ਰਸੰਨ ਹੋਏ ਅਤੇ ਮਹਾਰਾਜ ਸਲਾਹਤਾ ਕੀਤੀ ਭਾਈ ਗੁਰਦਾਸ ਦੀ ਬਾਣੀ ਦੀ। ਮਹਾਰਾਜ ਨੇ ਵਰ ਦਿੱਤਾ, ਭਾਈ ਸਾਹਿਬ ਜੀ ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਕੁੰਜੀ ਆ। ਜਿੰਦਰਾ ਲੱਗਾ ਹੋਵੇ ਅਤੇ ਕੁੰਜੀ ਲੱਗ ਜੇ ਤਾਂ ਉਹ ਜਿੰਦਰਾ ਖੁੱਲ੍ਹ ਜਾਂਦਾ। ਜਿਹੜਾ ਤੁਹਾਡੀ ਬਾਣੀ ਪੜ੍ਹੇਗਾ ਉਸਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਗਿਆਨ ਪ੍ਰਾਪਤ ਹੋਵੇਗਾ। ਇਹ ਵਰਦਾਨ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਦੀ ਬਾਣੀ ਨੂੰ।
1: ਪੜਤ ਸੁਨਤ ਗੁਰ ਸਿੱਖੀ ਪ੍ਰਾਪਤ ਸ਼ਰਧਾ ਸਤਿਗੁਰ ਵਧੈ ਮੁਕੰਦ।
0: ਭਾਈ ਸਾਹਿਬ ਜਿਹੜਾ ਤੁਹਾਡੀ ਬਾਣੀ ਪੜ੍ਹੇਗਾ ਸੁਣੇਗਾ ਉਹਨੂੰ ਗੁਰਸਿੱਖੀ ਪ੍ਰਾਪਤ ਹੋਊਗੀ, ਉਹਦੇ ਮਨ ਵਿੱਚ ਗੁਰੂ ਸਾਹਿਬ 'ਤੇ ਸ਼ਰਧਾ ਵਧੇਗੀ।
1: ਦੋਹਰਾ ਹੱਥ ਜੋਰ ਚਰਨੀ ਪਰਿਓ ਤਬ ਭਾਈ ਗੁਰਦਾਸ।
0: ਭਾਈ ਗੁਰਦਾਸ ਨੇ ਹੱਥ ਜੋੜੇ ਅਤੇ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਤਾ।

0: ਉਸਤਾਦ ਤੇ ਭਾਜੀ ਗੁਰਦਾਸ ਬੜੇ ਪ੍ਰਸੰਨ ਹੋਏ।
1: ਦੋਹਰਾ ਭਗਤ ਬਿਰਾਜਤ ਨਿਕਟ ਗੁਰ ਦਰਸ਼ਨ ਤੇ ਸੁਖ ਪਾਏ।
0: ਸਾਰੇ ਭਗਤ ਗੁਰੂ ਸਾਹਿਬ ਦੇ ਪਾਸ ਪ੍ਰਤੱਖ ਦਰਸ਼ਨ ਦੇ ਰਹੇ ਸੀ ਤੇ ਦਰਸ਼ਨ ਕਰਕੇ ਪ੍ਰਸੰਨ ਹੋ ਰਹੇ ਸੀ ਮਹਾਰਾਜ ਦੇ।
1: ਮਨੋ ਸ਼ਾਂਤ ਚਿੱਤ ਸ਼ਿਵ ਥਿਰਿਓ ਬੀਜ ਮੁਨਨ ਸਮੁਦਾਏ।
0: ਇਸ ਤਰ੍ਹਾਂ ਜਾਪਦਾ ਹੈ ਜਿੱਦਾਂ ਸ਼ਿਵ ਭਗਵਾਨ ਮੁਨੀਆਂ ਦੇ ਵਿੱਚ ਸੋਭਾ ਦੇ ਰਹੇ ਹੁਣ, ਇੱਦਾਂ ਗੁਰੂ ਅਰਜਨ ਦੇਵ ਜੀ ਸੋਭਾ ਦੇ ਰਹੇ ਆਪਣੇ ਸਿੱਖਾਂ ਦੇ ਵਿੱਚ।
1: ਸਵਈਆ ਛੰਦ ਮਨੋ ਗਿਆਨ ਨਿਜ ਤਨ ਧਰ ਬੈਠਿਓ ਸਤਿਗੁਣ ਨਿਕਟ ਭਗਤ ਇਸ ਭਾਏ।
0: ਭਗਤ ਜਿਹੜੇ ਸਤਿਗੁਰਾਂ ਦੇ ਪਾਸ ਸੋਭਾ ਦੇ ਰਹੇ ਆ, ਮਹਾਰਾਜ ਦਾ ਦਰਸ਼ਨ ਕਰ ਰਹੇ ਆ।
1: ਸ਼੍ਰੀ ਅਰਜਨ ਦਰਸ਼ਨ ਜਨ ਅੰਮ੍ਰਿਤ ਪੁੱਟਨ ਬਿਲੋਚਨ ਪੀਵਤ ਜਾਏ।
0: ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਅੰਮ੍ਰਿਤ ਸੀ, ਉਹ ਆਪਣੇ ਨੇਤਰਾਂ ਦੇ ਡੂਨਿਆਂ ਰਾਹੀਂ ਆਪਣੇ ਕੰਨਾਂ ਦੇ ਡੂਨਿਆਂ ਰਾਹੀਂ ਅੰਮ੍ਰਿਤ ਪੀ ਰਹੇ ਸੀ ਮਹਾਰਾਜ ਦਾ ਦਰਸ਼ਨ ਕਰਕੇ, ਮਹਾਰਾਜ ਦੇ ਅੰਮ੍ਰਿਤ ਭਜਨ ਸੁਣ ਕੇ।
1: ਨਹ ਤ੍ਰਿਪਤ ਹੈ ਹਿਤ ਘਰ ਢਿੱਗ ਬੈਠ ਹੈ ਸੁਨਹ ਬਚਨ ਤਿਉ ਤਿਉ ਹਰ ਖਾਏ।
0: ਜਿਉਂ ਜਿਉਂ ਮਹਾਰਾਜ ਦੇ ਬਚਨ ਸੁਣਦੇ ਸੀ ਭਗਤ, ਤਿਉਂ ਤਿਉਂ ਉਹਨਾਂ ਨੂੰ ਪ੍ਰਸੰਨਤਾ ਹੁੰਦੀ ਸੀ, ਖੁਸ਼ੀ ਹੁੰਦੀ ਸੀ ਮਨ 'ਚ।
1: ਮਹਾ ਸੁਸ਼ੀਲ ਪ੍ਰੇਮ ਪਰਪੂਰਨ ਪ੍ਰਭ ਸਿਮਰਨ ਉਪਦੇਸ਼ ਬਤਾਏ।
0: ਸਤਿਗੁਰੂ ਜੀ ਨੇ ਪ੍ਰਭੂ ਦੇ ਸਿਮਰਨ ਦਾ ਉਪਦੇਸ਼ ਬਖਸ਼ਣਾ ਕੀਤਾ।
1: ਲਖਿਓ ਸਮਾਂ ਤਬ ਵਿਦਾ ਭਗਤ ਹੋਏ ਆਪਣੇ ਆਪਣੇ ਥਾਨ ਪਿਆਨ।
0: ਸਮਾਂ ਜਾਣ ਕੇ ਤੇ ਭਗਤਾਂ ਨੇ ਮਹਾਰਾਜ ਨੂੰ ਨਮਸਕਾਰ ਕਰਕੇ ਵਿਦਾ ਹੋਏ, ਆਪੋ ਆਪਣੇ ਸਥਾਨਾਂ ਨੂੰ ਜਾਣਾ ਕੀਤਾ।
1: ਪੁਨ ਆਏ ਸਭ ਬੇਦ ਦੇਹ ਧਾਰ ਸ਼੍ਰੀ ਅਰਜਨ ਕੋ ਬੰਧਨ ਠਾਨ।
0: ਖਾਲਸਾ ਜਿਹੜੇ ਚਾਰ ਬੇਦ ਨੇ, ਇਹ ਚਾਰ ਵੇਦ ਮਹਾਰਾਜ ਦੇ ਪਾਸ ਆਏ ਆ, ਮਹਾਰਾਜ ਦਾ ਦਰਸ਼ਨ ਕੀਤਾ ਵਾ ਤੇ ਮਹਾਰਾਜ ਨੂੰ ਨਮਸਕਾਰ ਕੀਤੀ ਆ।

0: ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੇ ਆ।
1: ਚਾਹਤ ਭੇ ਗੁਰ ਕਰਿਓ ਸੋ ਚਿਤ ਮੈਂ ਅਨਕ ਭਾਂਤ ਕੀ ਉਸਤਤ ਠਾਨ।
0: ਉਹ ਮਹਾਰਾਜ ਦੀ ਉਸਤਤ ਕਰਨਾ ਚਾਹੁੰਦੇ ਆ, ਜਿਹੜੇ ਚਾਰ ਵੇਦ, ਇੱਕ ਇੱਕ ਵੇਦ ਨੇ ਚਾਰ ਚਾਰ ਸਰੂਪ ਧਾਰੇ ਆ, ਉਹ ਮਹਾਰਾਜ ਦੀ ਉਸਤਤ ਕਰਨਾ ਚਾਹੁੰਦੇ ਆ, ਵਡਿਆਈ ਕਰਨਾ ਚਾਹੁੰਦੇ ਆ।
1: ਜਿਸ ਕਾਰਨ ਅਵਤਰੇ ਜਗਤ ਮਹਿ ਤਿਸ ਕੀ ਉਰ ਅਭਿਲਾਖ ਮਹਾਨ।
0: ਜਿਸ ਪ੍ਰਕਾਰ ਉਹ ਪ੍ਰਗਟ ਹੋਏ ਆ, ਮਨੁੱਖਾ ਸਰੂਪ ਧਾਰੇ ਆ, ਉਹ ਆਪਣਾ ਭਲਾ ਕਰਨਾ ਚਾਹੁੰਦੇ ਆ ਮਹਾਰਾਜ ਦੀ ਉਸਤਤ ਕਰਕੇ।
1: ਸੁਣ ਸਰੋਤਨ ਸੁਖ ਪਾਏ ਕਰ ਬੂਝੀ ਕਥਾ ਵਿਚਾਰ।
0: ਜਦੋਂ ਸਰੋਤਿਆਂ ਨੇ ਸੁਣਨਾ ਕੀਤਾ ਗੁਰੂ ਕੇ ਸਿੱਖਾਂ ਨੇ, ਤੇ ਸਰੋਤਿਆਂ ਨੇ ਵਿਚਾਰ ਕਰਕੇ ਮਹਾਰਾਜ ਨੂੰ ਬੇਨਤੀ ਕੀਤੀ।
1: ਵੇਦ ਧਰਿਓ ਨਰ ਦੇਹ ਕੋ ਇਹ ਕਹੀਐ ਵਿਸਤਾਰ।
0: ਸਤਿਗੁਰੂ ਜੀ, ਚਾਰ ਵੇਦਾਂ ਨੇ ਜਿਹੜੇ ਮਨੁੱਖਾ ਰੂਪ ਧਾਰੇ ਆ, ਇਹ ਕਥਾ ਸਾਨੂੰ ਸੁਣਾਓ ਵਿਸਥਾਰ ਦੇ ਨਾਲ।
1: ਸੁਣੋ ਸਿੱਖ ਸਤਿਗੁਰ ਕੀ ਮਹਿਮਾ ਜਿਸ ਤੇ ਮਨ ਬਾਂਛਤ ਫਲ ਪਾਏ।
0: ਹੇ ਗੁਰੂ ਕੇ ਸਿੱਖੋ, ਸੁਣੋ ਸਤਿਗੁਰੂ ਦੀ ਮਹਿਮਾ, ਜਿਸ ਨੂੰ ਸੁਣ ਕੇ ਮਨ ਬਾਂਛਤ ਫਲ ਪ੍ਰਾਪਤ ਹੁੰਦੇ ਆ।
1: ਸਭ ਬੇਦਨ ਅਵਤਾਰ ਧਰਿਓ ਜਿਮ ਸੋ ਪ੍ਰਸੰਗ ਸਭ ਦਿਓ ਸੁਣਾਏ।
0: ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿੱਦਾਂ ਬੇਦਾਂ ਨੇ ਮਨੁੱਖਾਂ ਦੇ ਸਰੂਪ ਧਾਰਨ ਕੀਤੇ ਆ, ਇਹ ਕਥਾ ਸਾਨੂੰ ਸੁਣਾਓ ਸਾਰੀ।
1: ਕਾਂਸ਼ੀ ਬਾਸ ਸ਼ਰੁੱਤ ਸਭ ਠਾਨਤ ਸਭ ਵਿਦਿਆ ਕੋ ਜਹ ਸਮੁਦਾਏ।
0: ਕਾਂਸ਼ੀ ਦੇ ਵਿੱਚ ਇਹਨਾਂ ਦਾ ਵਾਸਾ ਸੀ ਅਤੇ ਇਹਨਾਂ ਨੇ ਸਾਰੇ ਵੇਦ ਸ਼ਾਸਤਰ ਪੜ੍ਹੇ ਹੋਏ ਸੀਗੇ, ਬੜੇ ਮਹਾਨ ਸੀ।
1: ਨਿਰਨੇ ਹੋਤ ਬ੍ਰਹਮ ਕੋ ਨਿਤ ਪ੍ਰਤ ਪੜ੍ਹੇ ਵਿਚਾਰੇ ਬੁੱਧ ਬਿਰਦਾਏ।
0: ਨਿਤਾ ਪ੍ਰਤੀ ਬ੍ਰਹਮ ਦੇ ਨਿਰਨੇ ਹੁੰਦੇ ਸੀ, ਪੜ੍ਹਨ ਵਾਲੇ ਪੜ੍ਹਦੇ ਸੀ, ਸੁਣਨ ਵਾਲੇ ਸੁਣਦੇ ਸੀ।
1: ਬਾਸ ਕਰਤ ਇੱਕ ਸਮੇਂ ਵੇਦ ਤਹਿ ਅਤਿਸ਼ਯ ਹਿਰਦੈ ਕੀਨ ਹੰਕਾਰ।
0: ਇੱਕ ਸਮੇਂ ਵੇਦਾਂ ਨੇ ਹੰਕਾਰ ਕਰਨਾ ਕੀਤਾ, ਆਪਣੇ ਆਪ ਨੂੰ ਵੱਡੇ ਜਾਣਿਆ ਵੀ ਅਸੀਂ ਸਭ ਤੋਂ ਵੱਡੇ ਹਾਂ, ਸਾਨੂੰ ਹੀ ਪੜ੍ਹ ਸੁਣ ਕੇ ਅੱਗੇ ਗਿਆਨ ਵੱਧਦਾ ਵਾ ਸਾਰਿਆਂ ਨੂੰ, ਹੰਕਾਰ ਕੀਤਾ ਵੇਦਾਂ ਨੇ।
1: ਨਿਰਨੋ ਹਮ ਤੇ ਹੋਤ ਬ੍ਰਹਮ ਕੋ ਕਰੇ ਵਿਚਾਰਨ ਸਾਰ ਅਸਾਰ।
0: ਸਾਡੇ ਤੋਂ ਹੀ ਬ੍ਰਹਮ ਦੇ ਨਿਰਣੇ ਹੁੰਦੇ ਆ, ਸਾਡੇ ਤੋਂ ਹੀ ਸਾਰ ਅਸਾਰ ਦੀ ਵਿਚਾਰ ਹੁੰਦੀ ਆ।
1: ਨਾ ਤੁਰ ਅੰਧਕਾਰ ਬਿਸਤਰ ਹੈ ਹਮ ਤੇ ਜਗਤ ਪ੍ਰਕਾਸ਼ ਉਦਾਰ।
0: ਸਾਡੇ ਤੋਂ ਬਿਨਾਂ ਤੇ ਅੰਧਕਾਰ ਛਾਜੇ, ਸਾਡਾ ਕਰਕੇ ਇਹ ਪ੍ਰਕਾਸ਼ ਹੋ ਰਿਹਾ ਸਾਰੀ ਦੁਨੀਆਂ ਦੇ ਉੱਤੇ।
1: ਅਗਿਆਨੀ ਮਨ ਲਹਿ ਗਿਆਨ ਕੋ ਪਾਏ ਮੁਕਤ ਕੋ ਬੰਧਨ ਟਾਰ।
0: ਅਗਿਆਨੀ ਜਿਹੜੇ ਨੇ ਉਹ ਗਿਆਨ ਨੂੰ ਪ੍ਰਾਪਤ ਕਰਦੇ ਨੇ ਅਤੇ ਉਹ ਬੰਧਨ ਦੂਰ ਹੁੰਦੇ, ਉਹਨਾਂ ਦੇ ਮੁਕਤੀ ਪ੍ਰਾਪਤ ਹੁੰਦੀ ਆ।
1: ਪਾਰ ਬ੍ਰਹਮ ਨੇ ਲਖ ਬੇਦਨ ਗਤ ਜਿਨ ਕੇ ਭਇਓ ਹੰਕਾਰ ਵਿਕਾਰ।
0: ਪਾਰ ਬ੍ਰਹਮ ਪਰਮਾਤਮਾ ਨੇ ਜਾਣ ਲਿਆ ਵੀ ਬੇਦਾਂ ਨੂੰ ਹੰਕਾਰ ਹੋ ਗਿਆ ਵਾ, ਇਹ ਹੰਕਾਰੀ ਹੋ ਗਿਆ ਵੇਦ।
1: ਇਹੀ ਜਨਮ ਦੇ ਜਗ ਮੈਂ ਫਿਰ ਫਿਰ ਸਕਲ ਵਿਕਾਰਨ ਮੂਲ ਉਦਾਰ।
0: ਇਹਨਾਂ ਨੂੰ ਜਗਤ ਵਿੱਚ ਜਾ ਕੇ ਅਵਤਾਰ ਲੈਣਾ ਪਵੇਗਾ।
1: ਇਨ ਉਰ ਤੇ ਅਬ ਕਰੋ ਉਖਾਰਨ ਕਿਰਪਾ ਸਿੰਧ ਇਸ ਬਿਧ ਉਰ ਧਾਰ।
0: ਅਕਾਲ ਪੁਰਖ ਪਰਮਾਤਮਾ ਨੇ ਜਾਣਿਆ ਵੀ ਇਹਨਾਂ ਦਾ ਜਿਹੜਾ ਹੰਕਾਰ ਆ ਉਹ ਹੰਕਾਰ ਦੂਰ ਕਰਨਾ ਚਾਹੀਦਾ।
1: ਭਈ ਗਗਨ ਬਾਣੀ ਤਬ ਇਨਕੋ ਨਰ ਸਰੀਰ ਕੋ ਲਿਹੋ ਅਵਤਾਰ।
0: ਆਕਾਸ਼ ਬਾਣੀ ਹੋਈ ਵੇਦਾਂ ਨੂੰ, ਤੁਸੀਂ ਮਨੁੱਖਾ ਸਰੂਪ ਧਾਰਨ ਕਰੋ।
1: ਤੁਮਰੇ ਉਰ ਹੰਕਾਰ ਵਿਕਾਰ ਜੋ ਨਿਸ਼ਫਲ ਕਰੋ ਜਾਨ ਇਮ ਲੇਹੋ।
0: ਜਿਹੜਾ ਤੁਹਾਨੂੰ ਹੰਕਾਰ ਪੈਦਾ ਹੋਇਆ ਵਾ ਮਨੁੱਖਾ ਸਰੂਪ ਧਾਰ ਕੇ, ਅਤੇ ਫਿਰ ਆਪਣਾ ਹੰਕਾਰ ਆਪਣੇ ਵਿਕਾਰ ਦੂਰ ਕਰੋ।
1: ਗੁਰ ਬਿਨ ਹਿਰਦੈ ਪ੍ਰਕਾਸ਼ ਨ ਹੋਵਤ ਯਾਂ ਤੇ ਮੂਲ ਸਤਿਗੁਰੂ ਦੇਹੋ।
0: ਗੁਰੂ ਜੀ ਤੋਂ ਬਿਨਾਂ

0: ਜਾਂ ਤੇ ਸਤਿਗੁਰ ਸਭ ਤੇ ਦੀਰਘ ਜਿਨਕੇ ਮਿਲਤ ਸ਼ਾਂਤ ਚਿੱਤ ਪਾਏ।
1: ਇਹਦੇ ਸਤਿਗੁਰੂ ਸਭ ਤੋਂ ਵੱਡੇ ਆ, ਜਿਨ੍ਹਾਂ ਨੂੰ ਮਿਲ ਕੇ, ਜਿਨ੍ਹਾਂ ਦਾ ਦਰਸ਼ਨ ਕਰਕੇ, ਸੰਗਤ ਕਰਕੇ ਮਨ ਨੂੰ ਸ਼ਾਂਤੀ ਆਉਂਦੀ ਆ।

0: ਦੂਰ ਹੋ ਗਏ ਅਤੇ ਸੁਧਾ ਸਰੋਵਰ ਜੋ ਅੰਮ੍ਰਿਤ ਦਾ ਸਰੋਵਰ ਆ ਸ਼੍ਰੀ ਅੰਮ੍ਰਿਤਸਰ, ਸ਼੍ਰੀ ਅੰਮ੍ਰਿਤਸਰ ਨੂੰ ਇਹਨਾਂ ਨੇ ਆਉਣਾ ਕੀਤਾ।
1: ਮਹਿਮਾ ਸੁਨਤ ਅਨੇਕ ਲੋਕ ਤੇ ਸ਼੍ਰੀ ਅਰਜਨ ਸਤਿਗੁਰ ਸੁਖਦਾਏ।
0: ਲੋਕਾਂ ਦੇ ਕੋਲੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਮਹਿਮਾ ਸਰਵਣ ਕੀਤੀ।
1: ਭਿੱਖੇ ਸਹਿਤ ਸਕਲ ਹੀ ਮਿਲ ਕੇ ਦਰਸ਼ਨ ਹਿਤ ਚਿਤ ਚੌਂਪ ਵਢਾਏ।
0: ਭਿੱਖਾ ਇਹਨਾਂ ਦਾ ਮੁਖੀ ਹੈ, ਚਾਰ ਵੇਦਾਂ ਦਾ ਬ੍ਰਹਮਾ, ਜਿਹਦਾ ਨਾਂ ਭਿੱਖਾ ਪ੍ਰਗਟ ਹੋਇਆ, ਉਹਦੇ ਸਹਿਤ ਸਾਰੇ ਆਏ।
1: ਗੁਣ ਕੋ ਸੁਨਤ ਸ਼ਾਂਤ ਹੋਏ ਆਈ, ਸ਼੍ਰੀ ਅਰਜਨ ਕੋ ਸਿਮਰਤ ਨਾਮ।
0: ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਸੁਣਿਆ ਨਾ, ਅਤੇ ਮਹਾਰਾਜ ਦੇ ਗੁਣ ਸਰਵਣ ਕੀਤੇ, ਅਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ।
1: ਸਭ ਪਹੁੰਚੇ ਹਰ ਮੰਦਰ ਮੈਂ ਜਬ, ਦਰਸ਼ਨ ਪਿਖਿਓ ਅਜਬ ਅਭਿਰਾਮ।
0: ਜਦੋਂ ਹਰੀ ਮੰਦਰ ਵਿੱਚ ਪਹੁੰਚੇ, ਦਰਸ਼ਨ ਡੇੜੀ ਦੇ ਮੱਥਾ ਟੇਕ ਕੇ ਅੱਗੇ ਪੁਲ ਥਾਣੇ ਲੰਘ ਕੇ ਹਰੀ ਮੰਦਰ ਵਿੱਚ ਗਏ, ਅਤੇ ਕੀ ਦਰਸ਼ਨ ਹੋਇਆ ਹਰੀ ਮੰਦਰ ਵਿੱਚ?
1: ਸ਼ਿਆਮ ਸਰੂਪ ਅਨੂਪ ਚਤੁਰ ਭੁਜ, ਸੁੰਦਰ ਬਦਨ ਸੁਸ਼ਭ ਕੋ ਧਾਮ।
0: ਸ਼ਿਆਮ ਰੂਪ, ਬੜਾ ਸੁੰਦਰ ਰੂਪ, ਚਤੁਰਭੁਜੀ, ਚਤੁਰਭੁਜੀ ਭਗਵਾਨ ਦਾ ਦਰਸ਼ਨ ਹੋਇਆ, ਅਤੇ ਬੜਾ ਸੋਹਣੇ ਸਰੂਪ ਦਾ ਦਰਸ਼ਨ ਹੋਇਆ।
1: ਮਹਾਂ ਜੋਤ ਜਾਗਤ ਚਹੁ ਦਿਸ਼ਮੈ, ਕਰਤ ਅਨੇਕ ਸੁ ਨੰਮਰ ਪ੍ਰਣਾਮ।
0: ਜਉ ਪਾਸੇ ਉਹਨਾਂ ਦੀ ਜੋਤ ਦਾ ਪ੍ਰਕਾਸ਼ ਹੋ ਰਿਹਾ, ਸਾਰੇ ਨਿਮਰਤਾ ਸਹਿਤ ਦੇਵਤੇ ਲਕਸ਼ਮੀ ਸਾਰੇ ਨਮਸਕਾਰਾਂ ਕਰ ਰਹੇ ਆ ਭਗਵਾਨ ਨੂੰ।

0: ਪਰਮਾ ਉਸ ਸਰੂਪ ਦੇ ਚਰਨਾਂ ਨੂੰ ਪਰਸ ਰਹੀ ਆ।
1: ਸ਼ੁਭਤ ਸੇਖ ਸਾਈਂ ਵੱਡ ਸ਼ੋਭਾ ਦ੍ਰਿਗ ਬਿਸ ਤਰਤ ਕੌਰ ਜੁਗ ਲਾਲ।
0: ਸੇਖ ਸਾਈਂ ਬੜੀ ਸ਼ੋਭਾ ਦੇ ਰਹੇ ਆ, ਚਤੁਰ ਬਾਹਾਂ ਚਾਰ ਬਾਹਾਂ ਵਾ ਅਤੇ ਬੜਾ ਸੋਹਣਾ ਸਰੂਪ ਆ ਅਤੇ ਲਛਮੀ ਚਰਨ ਘੁੱਟਦੀ ਆ ਅਤੇ ਚਾਰ ਸਵੇਰੇ ਉਹਨਾਂ ਦੀ ਜੋਤ ਦਾ ਪ੍ਰਕਾਸ਼ ਹੋ ਰਿਹਾ।
1: ਪੀਤੰਬਰ ਸਭ ਅੰਗ ਵਿਭੂਖਨ ਬੜੇ ਵਿਭੂਖਤ ਗੁਰ ਬਨ ਮਾਲ।
0: ਪੀਤੰਬਰ ਪੀਲੇ ਵਸਤਰ ਪਹਿਨੇ ਹੋਏ ਆ ਅਤੇ ਗਲ ਦੇ ਵਿੱਚ ਬੜੀ ਸੁੰਦਰ ਮਾਲਾ ਸੋਭ ਰਹੀ ਆ।
1: ਸੀਸ ਕਰੀਟ ਕੇਸ ਮ੍ਰਿਦ ਮੇਚਕ ਘੁੰਗਰਿਆ ਰੇ ਸ਼ੋਭਤ ਭਾਲ।
0: ਅਤੇ ਸੀਸ ਦੇ ਉੱਤੇ ਕਰੀਟ ਆ, ਸੋਨੇ ਦਾ ਕਰੀਟ ਸੋਭਾ ਪਾ ਰਿਹਾ ਅਤੇ ਕੇਸ ਬੜੇ ਸੋਹਣੇ ਹੈਗੇ।
1: ਦੋਹਰਾ ਬੇਦ ਸਰੂਪ ਜੇ ਬਿਪਰ ਬਾਰ ਹਰ ਸਰੂਪ ਤਿੰਨ ਦੀਖ।
0: ਜਿਹੜੇ ਬ੍ਰਾਹਮਣ ਸਰੂਪ ਜਿਹੜੇ ਭੱਟ ਸੰਗਿਆ ਜਿਹਨਾਂ ਨੂੰ ਭਾਟ ਕਹਿੰਦੇ ਸੀ, ਉਹਨਾਂ ਨੇ ਜਦੋਂ ਹਰੀ ਮੰਦਰ ਵਿੱਚ ਭਗਵਾਨ ਦਾ ਦਰਸ਼ਨ ਕੀਤਾ ਅਤੇ ਬੜੇ ਪ੍ਰਸੰਨ ਹੋਏ ਦਰਸ਼ਨ ਕਰਕੇ।
1: ਅਪਰ ਨਹੀਂ ਕਾਹੂ ਲਖਿਓ ਦੇਨ ਹੁਤੀ ਤਿੰਨ ਸੀਖ।
0: ਹੋਰ ਨਹੀਂ ਉਹਨਾਂ ਨੇ ਜਾਣਿਆ ਭਗਵਾਨ ਦਾ ਦਰਸ਼ਨ ਕਰਕੇ ਸਿੱਖਿਆ ਦੀ ਪ੍ਰਾਪਤੀ, ਵੀ ਸਾਨੂੰ ਸਿੱਖਿਆ ਦੇਣ ਸਤਿਗੁਰੂ।
1: ਸਵਈਆ ਛੰਦ ਆਸ ਸਰੂਪ ਦੇਖਤ ਬਿਸਮਾਏ ਹਰ ਮੰਦਰ ਮਹਿ ਸੁੰਦਰ ਸ਼ੋਭ।
0: ਹਰੀ ਮੰਦਰ ਵਿੱਚ ਇਹੋ ਜਿਹਾ ਸਰੂਪ ਕਦੇ ਦੇਖਿਆ ਹੀ ਨਹੀਂ ਸੀਗਾ। ਚਤੁਰਭੁਜੀ ਚਾਰ ਬਾਹਾਂ, ਸੀਖ ਦੇ ਉੱਤੇ ਸੋਨੇ ਦਾ ਕਰੀਟ ਸੋਭਦਾ ਅਤੇ ਪੀਲੇ ਵਸਤਰ ਪਹਿਨੇ ਹੋਏ ਆ, ਗਲ ਦੇ ਵਿੱਚ ਮਾਲਾ ਪਹਿਨੇ ਹੋਏ ਆ, ਚਾਰ ਸਫੇਰੇ ਉਹਨਾਂ ਦੀ ਜੋਤ ਦਾ ਪ੍ਰਕਾਸ਼ ਹੋ ਰਿਹਾ, ਲਛਮੀ ਚਰਨ ਘੁੱਟਦੀ ਆ। ਇਹੋ ਜਿਹਾ ਸਰੂਪ ਦਰਸ਼ਨ ਕਰਕੇ ਪ੍ਰਸੰਨ ਹੋ ਗਏ ਜਿਹੜੇ ਭੱਟ ਆਏ ਕਾਂਸ਼ੀ ਤੋਂ ਬ੍ਰਹਮਾ ਦੇ ਸਮੇਤ।
1: ਮਹਾਂ ਵਿਸ਼ਨ ਕੋ ਰੂਪ

0: ਮਹਾਂਵਿਸ਼ਨੂੰ ਦਾ ਜਿਹੜਾ ਸਰੂਪ ਆ, ਜਿਸ ਨੂੰ ਜੋਗੀ ਆਪਣੇ ਹਿਰਦੇ 'ਚ ਉਹ ਮਹਾਂਵਿਸ਼ਨੂੰ ਦੇ ਚਰਨਾਂ ਨੂੰ ਧਿਆਉਂਦੇ ਆ, ਉਹ ਸਰੂਪ ਦੇਖਿਆ।
1: ਉਸਤਤ ਕਰਨ ਲੱਗੇ ਹੋਏ ਠੰਡੇ, ਜਿਨਕੈ ਭਇਓ ਪ੍ਰੇਮ ਕੋ ਛੋਭ।
0: ਜਿਨ੍ਹਾਂ ਦੇ ਮਨ ਨੂੰ ਬੜਾ ਪ੍ਰੇਮ ਹੋ ਗਿਆ, ਪ੍ਰੇਮ ਜਾਗਿਆ, ਅਤੇ ਭਗਵਾਨ ਦੀ ਉਸਤਤ ਕਰਨ ਲੱਗ ਪਏ ਚਾਰੇ ਵੇਦ, ਜਿਨ੍ਹਾਂ ਨੇ ਮਨੁੱਖਾ ਸਰੂਪ ਧਾਰੇ ਆ, ਬ੍ਰਹਮਾ ਦੇ ਸਵੇਦ।
1: ਨਮਸਕਾਰ ਪੁਨ ਪੁਨ ਪਗ ਪੰਕਜ, ਰਿਦਾ ਪਰਮ ਗੰਭੀਰ ਅਸ਼ੋਭ।
0: ਨਮਸਕਾਰਾਂ ਕਰਦੇ ਆ, ਉਸਤਤ ਕਰਦੇ ਆ ਮਹਾਰਾਜ ਦੀ, ਵਡਿਆਈ ਕਰਦੇ ਆ।
1: ਭੁਜੰਗ ਛੰਦ ਦਇਆ ਸਿੰਧ ਦੀ ਨਾਨ ਬੰਧੂ ਕਿਰਪਾਲਾ।
0: ਹੇ ਸਤਿਗੁਰੂ, ਤੁਸੀਂ ਦਇਆ ਦੇ ਸਮੁੰਦਰ ਜੇ, ਤੁਹਾਡੇ ਵਿੱਚ ਬਹੁਤੀ ਦਇਆ ਵਾ, ਅਤੇ ਦੀਨਾ ਬੰਧੂ ਜੇ ਤੁਸੀਂ ਗਰੀਬਾਂ ਦੀ ਰੱਖਿਆ ਕਰਨ ਵਾਲੇ ਜੇ, ਅਤੇ ਦਿਆਲੂ ਜੇ ਮਹਾਨ ਜੇ ਤੁਸੀਂ ਮਹਾਰਾਜ।
1: ਨਮੋ ਪਾਦ ਕੰਜੰਗ ਅਭੰਜੰਗ ਉਜਾਲਾ।
0: ਮਹਾਰਾਜ ਸਾਡੀ ਨਮਸਕਾਰ ਆ ਤੁਹਾਡੇ ਚਰਨ ਕਮਲਾਂ 'ਤੇ।
1: ਅਜੈ ਹੋ ਅਨਾਸ਼ੀ ਅਨਾਦੀ ਅਨੂਪੰ।
0: ਤੁਸੀਂ ਅਜੈ ਸਰੂਪ ਹੋ, ਅਨਾਸ਼ੀ ਹੋ, ਨਾਸ਼ ਤੋਂ ਰਹਿਤ ਹੋ, ਤੁਸੀਂ ਮਹਾਨ ਹੋ।

0: ਦਸਵੇਂ ਪਾਤਸ਼ਾਹ ਨੇ ਉਸਤਤ ਕੀਤੀ ਆ ਭਗਵਾਨ ਦੀ, ਤੁਸੀਂ ਉਸ ਰੂਪ ਜੇ
1: ਸਭੈ ਬੀਚ ਵਾਸੋ ਅਲੇ ਪੰਗ ਸਦਾ ਹੋ,
0: ਸਦਾ ਹੀ ਸੰਸਾਰ ਦੇ ਜੀਆਂ ਦੇ ਵਿੱਚ ਵਸ ਰਹੇ ਰਹਿ ਜੇ ਅਤੇ ਸਾਰਿਆਂ ਤੋਂ ਨਿਰਲੇਪ ਸਰੂਪ ਜੇ।
1: ਅਜੂਨੀ ਅਛੈ ਏਕ ਰੂਪੰਗ ਅਜਾ ਹੋ,
0: ਅਜੂਨੀਆਂ ਤੋਂ ਰਹਿਤ ਜੇ ਮਹਾਨ ਜੇ, ਤੁਹਾਡੀ ਉਪਮਾ ਕੋਈ ਕਹਿ ਨਹੀਂ ਸਕਦਾ।
1: ਕਥੇ ਮੋਹ ਨਾ ਆਵੇ ਕਥੇ ਕੌਣ ਤੋਹੀ,
0: ਅਸੀਂ ਕਥਨ ਨਹੀਂ ਕਰ ਸਕਦੇ ਤੁਹਾਡੀ ਮਹਿਮਾ ਨੂੰ, ਕੀ ਕਥਨ ਕਰੀਏ ਮਹਾਰਾਜ।
1: ਨਿਰਾਲੰਗ ਬਚਿੱਤਰੰਗ ਨਿਰਾਲੰਬ ਹੋਹੀ,
0: ਤੁਸੀਂ ਨਿਰਾਲੰਬ ਜੇ ਬਚਿੱਤਰ ਸੁੰਦਰ ਜੇ, ਤੁਹਾਡੀ ਮਹਿਮਾ ਬਹੁਤੀ ਵੱਡੀ ਆ।
1: ਸਭੀ ਤੋਹੇ ਮੈਂ ਤੂੰ ਸਭੇ ਮੈਂ ਬਿਰਾਜੈ,
0: ਤੁਸੀਂ ਸਾਰਿਆਂ ਦੇ ਵਿੱਚ ਜੇ, ਸਾਰੇ ਤੁਹਾਡੇ ਵਿੱਚ ਸੋਭ ਰਹੇ ਆ।
1: ਆਕਾਸ਼ੰ ਜਥਾ ਏਕ ਸਾਰੇ ਸੋ ਛਾਜੈ,
0: ਜਿਸ ਤਰ੍ਹਾਂ ਆਕਾਸ਼ ਵਿੱਚ ਸੋਭਦਾ ਵਾ ਇਸ ਤਰ੍ਹਾਂ ਤੁਸੀਂ ਆਕਾਸ਼ ਰੂਪ ਸੋਭਦੇ ਜੇ।
1: ਬ੍ਰਹਿਮੰਡੰ ਅਖੰਡੰ ਤੁਮੀ ਦੇਹ ਧਾਰੀ,
0: ਬ੍ਰਹਿਮੰਡਾਂ ਵਿੱਚ ਖੰਡਾਂ ਵਿੱਚ ਤੁਹਾਡੀ ਜੋਤ ਦਾ ਪ੍ਰਕਾਸ਼ ਹੋ ਰਿਹਾ, ਤੁਸਾਂ ਨੇ ਇਸ ਰੂਪ ਧਾਰਨ ਕੀਤਾ ਵਾ।
1: ਦੋ ਨੈਣ ਭਾਨੂ ਸਸੀ ਜੋਤ ਭਾਰੀ,
0: ਮਹਾਰਾਜ ਦੋਵੇਂ ਨੈਣ ਤੁਹਾਡੇ ਇਹ ਸੂਰਜ ਦੇ ਸਮਾਨ ਪ੍ਰਕਾਸ਼ ਦੇ ਰਹੇ ਆ ਮਹਾਰਾਜ।
1: ਦਿਸ਼ਾ ਸ਼੍ਰੋਣ ਤੇਰੇ ਨਭੰਗ ਸੀਸ ਗਾਵੈ,
0: ਮਹਾਰਾਜ ਚਾਰੇ ਦਿਸ਼ਾਂ ਤੁਹਾਡੇ ਗੀਤ ਗਾ ਰਹੀਆਂ।
1: ਮਹਾਂਪੁੰਨ ਅਗਰੰਗ ਪ੍ਰਿਸ਼ਟੀ ਪਾਪ ਥਾਵੈ,
0: ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਅਗਲਾ ਸਰੂਪ ਤੇ ਮਹਾਨ ਆ, ਪਿਛਲਾ ਸਰੂਪ ਜਿਹੜਾ ਉਹ ਵੀ ਮਹਾਨ ਆ।
1: ਮਹਾਂ ਸਿੰਧ ਕੁੱਖੀ ਤਰੂ ਰੋਮ ਬ੍ਰਿੰਦੰ,
0: ਜਿਹੜੀਆਂ ਕੁੱਖਾਂ ਵਾ ਇਹ ਵੀ ਮਹਾਨ ਸਰੂਪ ਆ, ਤੁਹਾਡੇ ਰੂਮ ਜਿਹੜੇ ਆ ਵੀ ਬਿਰਸ਼ਾਂ ਦੇ ਸਮਾਨ ਸੋਭਦੇ ਆ।
1: ਇਹ ਪਾਏ ਪਾਤਾਲ ਤੋਹੀ ਮੁਕੰਦੰ,
0: ਪਾਤਾਲ ਰੂਪ ਵੀ ਤੁਸੀਂ ਜੇ, ਮੁਕਤੀ ਦਾਤੇ ਤੁਸੀਂ ਜੇ।
1: ਗੁਰੂ ਨਾਨਕੰ ਬੰਸ ਬੇਦੀਨ ਮਾਹੀ,
0: ਸ੍ਰੀ ਗੁਰੂ ਨਾਨਕ ਦੇਵ ਜੀ ਬੇਦੀਆਂ ਦੀ ਬੰਸ ਵਿੱਚ ਸੋਭਾ ਦੇਣ ਵਾਲੇ ਤੁਸੀਂ ਜੇ।
1: ਨਰੰਗ ਦੇਹ ਧਾਰੀ ਜਪੈ ਜਾਪ ਜਾਹੀ,
0: ਅਤੇ ਗੁਰੂ ਨਾਨਕ ਦੇਵ ਨੇ ਮਹਾਰਾਜ ਮਨੁੱਖਾ ਸਰੂਪ ਧਾਰਨ ਕੀਤਾ, ਇਹਦਾ ਸਾਰੇ ਲੋਕ ਜਾਪ ਕਰਦੇ ਆ।
1: ਕਲੀ ਮੈਂ ਦਇਆ ਧਾਰ ਨਾਮੰ ਜਪਾਇਓ,
0: ਕਲਯੁੱਗ ਦੇ ਸਮੇਂ 'ਚ ਦਇਆ ਧਾਰ ਕੇ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨੇ ਆਪਣਾ ਨਾਂ ਨਾਨਕ ਦੇਵ ਰਖਾ ਕੇ ਅਤੇ ਨਾਮ ਜਪਾਉਣਾ ਕੀਤਾ।
1: ਕਰਿਓ ਪੰਥ ਸਿੱਖੀ ਤਰੇ ਜਾਹੇ ਪਾਇਓ,
0: ਅਤੇ ਸਿੱਖੀ ਪੰਥ ਪ੍ਰਗਟ ਕੀਤਾ ਅਤੇ ਸੇਵਕਾਂ ਨੂੰ ਤਾਰਨਾ ਕੀਤਾ।
1: ਗੁਰੂ ਅੰਗਦੰ ਰੂਪ ਹੋਏ ਕਿਰਪਾਲਾ,
0: ਫਿਰ ਹੇ ਅਕਾਲ ਪੁਰਖ ਤੁਸੀਂ ਗੁਰੂ ਨਾਨਕ ਦੇਵ ਤੋਂ ਅੱਗੇ ਗੁਰੂ ਅੰਗਦ ਦੇਵ ਸਰੂਪ ਹੋਏ।
1: ਕਰਾ ਮਾਤ ਕਾਹੂ ਨਾ ਦੀਨੀ ਵਿਸਾਲਾ,
0: ਅਤੇ ਗੁਰੂ ਨਾਨਕ ਦੇਵ ਜੀ ਨੇ ਬਖਸ਼ਾਂ ਦਿੱਤੀਆਂ, ਗੁਰਿਆਈ ਬਖਸ਼ੀ, ਪਰ ਤੁਸੀਂ ਗੁਰੂ ਅੰਗਦ ਦੇਵ ਹੋ ਕੇ ਕਿਸੇ ਨੂੰ ਕਲਾ ਮਾਤ ਨਹੀਂ ਵਿਖਾਈ, ਉਹ ਸ਼ਕਤੀ ਜਰ ਕੇ ਰੱਖੀ।
1: ਜਰਿਓ ਜੋਰ ਦੀਹੰ ਹਿਰਦੇ ਮੈਂ ਗਹੀਰੰ,
0: ਹਿਰਦਾ ਵੱਡਾ ਗੰਭੀਰ ਸੀ ਤੁਹਾਡਾ।
1: ਉਧਾਰੇ ਮਹਾਂ ਸਿੱਖ ਦੇ ਨਾਮ ਧੀਰੰ,
0: ਪਰਮਾਤਮਾ ਦਾ ਨਾਮ ਦੇ ਕੇ ਤੁਸਾਂ ਸਿੱਖਾਂ ਨੂੰ ਤਾਰਨਾ ਕੀਤਾ।
1: ਪਿਤਾ ਮੋਹਰੀ ਕੇ ਧਰੀ ਦੇਹ ਫੇਰੀ,
0: ਫਿਰ ਤੁਸੀਂ ਬਾਬੇ ਮੋਹਰੀ ਦੇ ਪਿਤਾ ਰੂਪ ਹੋ ਗਏ, ਗੁਰੂ ਅਮਰਦਾਸ ਰੂਪ ਹੋ ਕੇ ਸੰਗਤਾਂ ਦਾ ਉਧਾਰ ਕੀਤਾ।
1: ਮਹਾਂਪੰਥ ਸਿੱਖੀ ਬਿਥਾਰੀ ਕਨੇਰੀ,
0: ਮਹਾਂਪੰਥ ਵੱਡਾ ਪੰਥ ਸਿੱਖੀ ਦਾ ਪੰਥ ਚਲਾਇਆ, ਬਖਸ਼ਾਂ ਕੀਤੀਆਂ।
1: ਚਹੂੰ ਚੱਕੇ ਮੈਂ ਕੀਰਤੀ ਚਾਰ ਹੋਈ,
0: ਚਹੁੰ ਚੱਕਾਂ ਦੇ ਵਿੱਚ ਮਹਾਰਾਜ ਗੁਰੂ ਅਮਰਦਾਸ ਰੂਪ ਹੋ ਕੇ ਤੁਹਾਡਾ ਜਸ ਹੋਇਆ।
1: ਦਈ ਬ੍ਰਿੰਦ ਮੰਜੀ ਗੁਰੂ ਕੀਨ ਸੋਈ,
0: ਅਤੇ 22 ਮੰਜੀਆਂ ਬਖਸ਼ੀਆਂ ਜਿਨ੍ਹਾਂ ਨੇ ਬੌਲੀ ਸਾਹਿਬ ਦੀ ਸੇਵਾ ਕੀਤੀ, ਗੁਰਸਿੱਖਾਂ ਨੇ ਉਹਨਾਂ ਨੂੰ ਮੰਜੀਆਂ ਬਖਸ਼ੀਆਂ, ਜਹੇਦਾਰੀਆਂ ਬਖਸ਼ੀਆਂ, ਕਲਾ ਮਾਤਾਂ ਬਖਸ਼ੀਆਂ।
1: ਗੁਰੂ ਰਾਮਦਾਸੰ ਪ੍ਰਕਾਸ਼ੇ ਵਿਸਾਲਾ,
0: ਫਿਰ ਤੁਸੀਂ ਮਹਾਰਾਜ ਗੁਰੂ ਰਾਮਦਾਸ ਰੂਪ ਹੋ ਕੇ ਪ੍ਰਕਾਸ਼ ਕੀਤਾ।
1: ਕਲੀ ਘੋਰ ਅੰਧੇਰ ਕੀਨੋ ਉਜਾਲਾ,
0: ਕਲਯੁੱਗ ਦੇ ਸਮੇਂ ਵਿੱਚ ਉਜਾਲਾ ਕੀਤਾ, ਪ੍ਰਕਾਸ਼ ਕੀਤਾ, ਪ੍ਰਕਾਸ਼ ਰੂਪ ਹੋ ਕੇ।
1: ਤਿਨੋ ਕੇ ਭਏ ਨੰਦ ਰੂਪੰ ਤੁਮਾਰਾ,
0: ਤੇ ਗੁਰੂ ਰਾਮਦਾਸ ਦੇ ਨੰਦ, ਉਹਨਾਂ ਦੇ ਤੁਸੀਂ ਸਾਹਿਬਜ਼ਾਦੇ ਹੋਏ।
1: ਨਮਸਤੰ ਨਮਸਤੰ ਨਮਸਤੰ ਉਦਾਰਾ।
0: ਕਹਿੰਦੇ ਮਹਾਰਾਜ ਆਪ ਜੀ ਨੂੰ ਨਮਸਕਾਰ ਨਮਸਕਾਰ ਨਮਸਕਾਰ।
1: ਦੋਹਰਾ ਇਮ ਅਸ਼ਟਕ ਉਸਤਤ ਕਰੀ ਪਾਠ ਮਨ ਬਾਂਛਤ ਪਾਏ।
0: ਤੇ ਮਹਾਰਾਜ ਦੀ ਉਸਤਤ ਕੀਤੀ ਸਾਰੇ ਵੇਦਾਂ ਨੇ ਬ੍ਰਹਮਾ ਦੇ ਸਮੇਤ, ਇੱਕ ਇੱਕ ਸਰੂਪ ਨੇ ਚਾਰ ਚਾਰ ਸਰੂਪ ਧਾਰੇ ਸੀ, ਮਨੁੱਖਾ ਸਰੂਪ ਸਤਾਰਾਂ ਬਣੇ ਹੋਏ ਸੀ। ਇਹਨਾਂ ਸਤਾਰਾਂ ਨੇ ਆਪਣੇ ਮੁਖ ਤੋਂ ਉਸਤਤ ਕੀਤੀ ਸਤਿਗੁਰੂ ਜੀ ਦੀ।
1: ਦੀਨ ਹੋਏ ਪੁੰਨ ਸਕਲ ਹੀ ਰਹੇ ਚਰਨ ਲਪਟਾਏ।
0: ਦੀਨ ਹੋ ਗਏ, ਨਿਵਾਣੇ ਹੋ ਕੇ ਤੇ ਸਤਿਗੁਰੂ ਜੀ ਦੇ ਚਰਨਾਂ 'ਤੇ ਲਿਪਟ ਗਏ, ਨਮਸਕਾਰ ਕੀਤੀ, ਮੱਥਾ ਟੇਕਿਆ।
1: ਸਵਈਆ ਛੰਦ ਸ਼੍ਰੀ ਅਰਜਨ ਤਬ ਨਿਜ ਸਰੂਪ ਕੋ ਸਭ ਹੀ ਦਿਜਨ ਦਿਖਾਵਨ ਕੀਨ।
0: ਤੇ ਫਿਰ ਮਹਾਰਾਜ ਨੇ ਆਪਣਾ ਨਿਜ ਸਰੂਪ, ਪਹਿਲੇ ਤੇ ਮਹਾਂਵਿਸ਼ਨੂੰ ਸਰੂਪ ਦਿਖਾਇਆ ਨਾ, ਤੇ ਜਦੋਂ ਉਹਨਾਂ ਦੇ ਹੰਕਾਰ ਦੂਰ ਹੋ ਗਏ, ਵਕਾਰ ਦੂਰ ਹੋ ਗਏ, ਨਿਮਰਤਾ ਸਹਿਤ ਹੋ ਕੇ ਬੇਨਤੀਆਂ ਕੀਤੀਆਂ, ਉਸਤਤ ਕੀਤੀ, ਨਮਸਕਾਰ ਕੀਤੀ, ਤੇ ਮਹਾਰਾਜ ਨੇ ਫਿਰ ਆਪਣਾ ਨਿੱਜੀ ਸਰੂਪ ਧਾਰਨ ਕਰ ਲਿਆ, ਮਨੁੱਖਾ ਸਰੂਪ।
1: ਬੂਜਤ ਭਏ ਕੌਣ ਤੁਮ ਕਾਰਜ ਔਰ ਬਾਂਛਤ ਲਿਹੋ ਜਾਚ ਪ੍ਰਵੀਨ।
0: ਮਹਾਰਾਜ ਨੇ ਉਹਨਾਂ ਭੱਟਾਂ ਨੂੰ ਪੁੱਛਿਆ, ਤੁਸੀਂ ਕਿਸ ਕਾਰਜ ਵਾਸਤੇ ਆਏ ਜੇ, ਤੇ ਆਪਣੀ ਇੱਛਾ ਪ੍ਰਗਟ ਕਰੋ।
1: ਕਹਾਂ ਬਸਤ ਗਮਨੇ ਅਬ ਕਿਤ ਕੋ ਹਮ ਟਿਗ ਆਏ ਕਿਆ ਚਿਤ ਚੀਨ।
0: ਕਿੱਥੇ ਵਸ ਰਹੇ ਜੇ, ਕਿੱਧਰ ਨੂੰ ਜਾ ਰਹੇ ਜੇ, ਕਿਸ ਵਾਸਤੇ ਆਏ ਜੇ ਸਾਡੇ ਪਾਸ।
1: ਮੁੱਖ ਹੁਤੋ ਸਭ ਹਿਨ ਮੈਂ ਭਿੱਖਾ ਬੋਲਿਓ ਬਾਕ ਹੋਏ ਕਰ ਦੀਨ।
0: ਭਿੱਖਾ ਜਿਹੜਾ ਉਹਨਾਂ ਦਾ ਮੁਖੀ ਬ੍ਰਹਮਾ, ਜਿਹਦਾ ਨਾਂ ਭਿੱਖਾ ਪ੍ਰਗਟ ਹੋਇਆ, ਉਹ ਸਾਰਿਆਂ ਦਾ ਮੁਖੀ ਬੋਲਿਆ ਹੱਥ ਜੋੜ ਕੇ।
1: ਭਿੱਖੇ ਵਾਚ ਰਹੇ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ।
0: ਮਹਾਰਾਜ ਜੀ ਅਸੀਂ ਲੱਭਦੇ ਰਹੇ ਆਪ ਜੀ ਨੂੰ, ਬੜੇ ਸਾਧੂ ਮਹਾਤਮਾ ਦੇਖੇ।
1: ਸੰਨਿਆਸੀ ਤਪਸੀਐ ਮੁੱਖੋਂ ਇਹ ਪੰਡਿਤ ਮਿੱਠੇ।
0: ਅਸੀਂ ਸੰਨਿਆਸੀਆਂ ਦੇ ਦਰਸ਼ਨ ਕੀਤੇ, ਅਸੀਂ ਬੜੇ ਬੜੇ ਤਪੱਸਿਆਂ ਦੇ ਦਰਸ਼ਨ ਕੀਤੇ, ਆਪ ਜੀ ਨੂੰ ਲੱਭਦੇ ਰਹੇ ਮਹਾਰਾਜ।
1: ਬਰਸ ਏਕ ਹੋਂ ਫਿਰਿਓ ਕਿਨੇ ਨਹਿ ਪਰਚੋ ਲਾਇਓ।
0: ਅਸੀਂ ਇੱਕ ਸਾਲ ਆਪ ਜੀ ਨੂੰ ਲੱਭਦੇ ਰਹੇ ਪਰ ਸਾਨੂੰ ਕਿਸੇ ਨੇ ਸ਼ਾਂਤੀ ਨਹੀਂ ਦਿੱਤੀ।
1: ਕਹਿਤ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ।
0: ਜੋ ਕਹਿੰਦੇ ਰਹੇ ਅਸੀਂ ਉਹਨਾਂ ਦੇ ਵਚਨ ਸੁਣਦੇ ਰਹੇ ਪਰ ਸਾਡੇ ਮਨ ਨੂੰ ਖੁਸ਼ੀ ਨਹੀਂ ਆਈ, ਸ਼ਾਂਤੀ ਨਹੀਂ ਆਈ ਸਾਡੇ ਮਨ ਨੂੰ।
1: ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ।
0: ਜਿਹੜੇ ਪਰਮਾਤਮਾ ਦਾ ਨਾਮ ਛੱਡ ਕੇ ਦੂਜੇ ਪਾਸੇ ਲੱਗੇ ਆ, ਉਹਨਾਂ ਦੇ ਗੁਣ ਅਸੀਂ ਕੀ ਕਥਨ ਕਰੀਏ।
1: ਗੁਰ ਦਏ ਮਿਲਾਇਓ ਭਿੱਖਿਆ ਜਿਵ ਤੂੰ ਰੱਖੇ ਤਿਵ ਰਹੋ।
0: ਗੁਰ ਦਈ ਮਿਲਾਇਓ ਭਿੱਖਿਆ, ਇਹਦੇ ਤਿੰਨ ਪਾਠ ਵਾ। ਪਹਿਲੇ ਸਮੇਂ ਤਾਂ ਇਸਦਾ ਪਾਠ ਦਈ ਹੁੰਦਾ ਸੀ, ਦਈ, ਅਤੇ ਫਿਰ ਟਕਸਾਲ ਨੇ ਇਸਦਾ ਪਾਠ ਦਈਏ ਪ੍ਰਗਟ ਕਰਤਾ। ਇਸ ਨੂੰ ਦੈ ਵੀ ਬੋਲਦੇ ਆ ਪਰ ਦਈ ਪਾਠ ਤਿੰਨਾਂ 'ਚੋਂ ਹੀ ਮੁੱਖ ਆ। ਗੁਰਦਈ, ਦਈ ਦਾ ਭਾਵ ਹੈ ਪ੍ਰੇਰਕ, ਪਰਮਾਤਮਾ। ਮਹਾਰਾਜ ਤੁਸੀਂ ਪ੍ਰੇਰਕ ਜੇ, ਜਿੱਧਰ ਨੂੰ ਤੁਸੀਂ ਪ੍ਰੇਰਦੇ ਜੇ ਉੱਧਰ ਨੂੰ ਜੀਵ ਜਾਂਦਾ। ਇੱਦਾਂ ਭਿੱਖੇ ਨੇ ਬੇਨਤੀਆਂ ਕੀਤੀਆਂ, ਬ੍ਰਹਮਾ ਰੂਪ ਜਿਹੜਾ ਸੀਗਾ ਜੋ ਭਿੱਖਾ ਰੂਪ ਪ੍ਰਗਟ ਹੋਇਆ ਸੀ। ਜਿਵ ਤੂੰ ਰੱਖੇ ਤਿਵ ਰਹੋ, ਮਹਾਰਾਜ ਜਿੱਥੇ ਤੁਸੀਂ ਰੱਖਦੇ ਜੇ ਉੱਥੇ ਅਸੀਂ ਰਹਿ ਰਹੇ ਹਾਂ।
1: ਸਵਈਆ ਛੰਦ ਆਪ ਗੁਰ ਬਨ ਦੀਖਿਆ ਦੀਜੈ ਸਿੱਖ ਕਰੋ ਉਚਰੋ ਉਪਦੇਸ਼।
0: ਹੇ ਮਹਾਰਾਜ, ਤੁਸੀਂ ਗੁਰੂ ਸਰੂਪ ਹੋ ਕੇ ਸਾਨੂੰ ਦੀਖਿਆ ਦਿਓ, ਮੰਤਰ ਬਖਸ਼ੋ ਤੇ ਸਾਨੂੰ ਆਪਣੇ ਸਿੱਖ ਬਣਾਓ ਮਹਾਰਾਜ।
1: ਖੋਜਤ ਫਿਰੇ ਜਗਤ ਮਹਿ ਜਿਤ ਕਿਤ ਲੇਨ ਸ਼ਾਂਤ ਹਿਤ ਪੰਥ ਵਿਸ਼ੇਸ਼।
0: ਅਸੀਂ ਜਿੱਥੇ ਕਿੱਥੇ ਲੱਭਦੇ ਰਹੇ, ਸਾਲ ਭਰ ਫਿਰਦੇ ਰਹੇ, ਸ਼ਾਂਤੀ ਲੱਭਦੇ ਰਹੇ ਪਰ ਸਾਨੂੰ ਕਿਤੇ ਉਹ ਸ਼ਾਂਤੀ ਨਹੀਂ ਮਿਲੀ।
1: ਸ਼ਰਮਤ ਭਏ ਨਹਿ ਪ੍ਰਾਪਤ ਹੋਵਾ ਵਾਸੀ ਹਮ ਕਾਸ਼ੀਪੁਰ ਦੇਸ਼।
0: ਅਸੀਂ ਮਹਾਰਾਜ ਕਾਸ਼ੀਪੁਰੀ ਦੇ ਵਾਸੀ ਹਾਂ, ਕਾਸ਼ੀਪੁਰੀ ਚੋਂ ਆਏ ਹਾਂ ਅਤੇ ਆਪ ਜੀ ਨੂੰ ਲੱਭਦੇ ਲੱਭਦੇ ਥੱਕ ਗਏ।
1: ਅਪਰ ਬਾਸ਼ਨਾ ਚਿੱਤ ਮਹਿ ਕੋਇ ਨਾ ਕਿਆ ਜਾਚੈ ਮਿਥਿਆ ਜੋ ਅਸ਼ੇਸ਼।
0: ਸਾਡੇ ਮਨ 'ਚ ਕੋਈ ਇੱਛਾ ਨਹੀਂ ਗੀ, ਕੀ ਮੰਗੀਏ, ਸਭ ਕੁਝ ਮਿਥਿਆ ਹੀ ਆ, ਝੂਠ ਹੀ ਆ ਸਭ ਕੁਝ।
1: ਸ਼੍ਰੀ ਅਰਜਨ ਸੁਨ ਭਨਿਓ ਬੇਦ ਤੁਮ ਨਰ ਤਨ ਧਾਰ ਆਏ ਹਮ ਪਾਸ।
0: ਸਤਿਗੁਰੂ ਅਰਜਨ ਦੇਵ ਜੀ ਅੰਤਰਜਾਮੇ ਮਹਾਰਾਜ ਕਹਿੰਦੇ ਤੁਸੀਂ ਬੇਦ ਜੇ, ਤੁਸੀਂ ਬੇਦਾਂ ਨੇ ਮਨੁੱਖਾ ਰੂਪ ਧਾਰਨ ਕੀਤਾ ਵਾ।
1: ਤੁਮ ਸਭ ਕਰੋ ਬ੍ਰਹਮ ਕੋ ਨਿਰਣੈ ਪਾਰ ਬ੍ਰਹਮ ਕੋ ਸੁਜਸ ਪ੍ਰਕਾਸ਼।
0: ਤੁਸੀਂ ਬੇਦ ਹੀ ਪਾਰ ਬ੍ਰਹਮ ਦੇ ਨਿਰਣੇ ਕਰਦੇ ਜੇ, ਤੁਸੀਂ ਗਿਆਨ ਦਿੰਦੇ ਜੇ ਸਾਰੇ ਸੰਸਾਰ ਨੂੰ।
1: ਆਬ ਸਰੀਰ ਮਾਨਵ ਕੋ ਪਾਏ ਹੋ ਕੁਛ ਹੰਕਾਰ ਭਇਓ ਫਲ ਤਾਸ।
0: ਤੁਹਾਨੂੰ ਕੁਝ ਹੰਕਾਰ ਹੋ ਗਿਆ ਸੀ ਬੇਦਾਂ ਨੂੰ, ਤਾਂ ਤੁਹਾਨੂੰ ਪਰਮਾਤਮਾ ਨੇ ਮਨੁੱਖਾ ਸਰੂਪ ਦੇ ਕੇ ਜਗਤ 'ਤੇ ਭੇਜਿਆ ਵਾ।
1: ਬ੍ਰਹਮ ਰੂਪ ਸ਼੍ਰੀ ਨਾਨਕ ਕਲ ਮਹਿ ਨਰ ਸਰੂਪ ਹੋਏ ਤਾਰੇ ਦਾਸ।
0: ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬ੍ਰਹਮ ਸਰੂਪ ਪਰਮੇਸ਼ਰ ਸੀ, ਉਹਨਾਂ ਨੇ ਵੀ ਮਨੁੱਖਾ ਸਰੂਪ ਧਾਰਨ ਕਰਕੇ ਜਗਤ ਨੂੰ ਉਪਦੇਸ਼ ਦੇ ਕੇ ਤਾਰਨਾ ਕੀਤਾ ਸੀਗਾ। ਸੋ ਖਾਲਸਾ ਜੀ, ਇੱਥੇ ਜਿੰਨਾ ਸਮਾਂ ਪ੍ਰਾਪਤ ਹੋਇਆ ਸੀ ਇੱਥੋਂ ਤੱਕ ਹੀ ਪ੍ਰਸੰਗ ਆਇਆ ਵਾ। ਮਹਾਰਾਜ ਨੇ ਜਾਣ ਲਿਆ ਤੁਸੀਂ ਤਾਂ ਬੇਦ ਜੇ, ਤੁਸੀਂ ਮਨੁੱਖਾ ਸਰੂਪ ਧਾਰਨ ਕੀਤਾ ਆਪਣੇ ਕਲਿਆਣ ਵਾਸਤੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਗੁਰੂ ਨਾਨਕ ਪਰਮੇਸ਼ਰ ਸੀ ਅਤੇ ਗੁਰੂ ਨਾਨਕ ਨੇ ਵੀ ਮਨੁੱਖਾ ਸਰੂਪ ਧਾਰਨ ਕਰਕੇ ਜਗਤ ਨੂੰ ਉਪਦੇਸ਼ ਦੇ ਕੇ ਧਾਰਨਾ ਕੀਤਾ ਸੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਸੰਗ ਜੀਓ। ਇਹ ਸਤਿਗੁਰੂ ਦੀ ਕਥਾ ਮਹਾਨ ਆ, ਇਸ ਕਥਾ ਨੂੰ ਕਹਿਣ ਦੇ ਤਾਂ ਯੋਗ ਨਹੀਂ ਅਸੀਂ, ਪਰ ਦਾਸਾਂ ਨੇ ਸੰਥਿਆ ਦੇ ਰੂਪ ਵਿੱਚ ਹਾਜ਼ਰੀ ਭਰੀ ਆ। ਗੁਰੂ ਕੀ ਸਤਿਸੰਗ ਪਰਮੇਸ਼ਰ ਰੂਪ ਆ। ਸਤਿਸੰਗ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਵਾਸਤੇ ਸਮੱਤ ਬਖਸ਼ਣੀ, ਹਾਜ਼ਰੀ ਪ੍ਰਵਾਨ ਕਰਨੀ। ਇੱਥੋਂ ਅਖੀਰਲੀਆਂ ਪੰਕਤੀਆਂ ਸੁਣੋ ਅਤੇ ਫਤਿਹ ਬੁਲਾਉਣਾ ਕਰੀਏ ਜੀ।
1: ਸ਼੍ਰੀ ਅਰਜਨ ਸੁਨ ਭਨਿਓ ਬੇਦ ਤੁਮ ਨਰ ਤਨ ਧਾਰ ਆਏ ਹਮ ਪਾਸ। ਤੁਮ ਸਭ ਕਰੋ ਬ੍ਰਹਮ ਕੋ ਨਿਰਣੈ ਪਾਰ ਬ੍ਰਹਮ ਕੋ ਸੁਜਸ ਪ੍ਰਕਾਸ਼। ਆਬ ਸਰੀਰ ਮਾਨਵ ਕੋ ਪਾਏ ਹੋ ਕੁਛ ਹੰਕਾਰ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਬਾਬਾ ਜੀ, ਬਾਬਾ ਤਰਲੋਚਨ ਸਿੰਘ ਮਹੰਤ ਜੀ, ਮਿਸਲ ਸ਼ਹੀਦਾਂ ਤਰਨਾ ਦਲ, ਬਾਬਾ ਬਕਾਲਾ ਸਾਹਿਬ ਵਾਲੇ, ਜਿਨ੍ਹਾਂ ਨੇ ਦੋ ਦਿਨ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਕਥਾ ਵਿਚਾਰਾਂ ਦੇ ਨਾਲ ਨਿਹਾਲ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਾਬਾ ਜੀ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਪ੍ਰਦਾਨ ਕਰਨ, ਦੇਹ ਰੂਪਤਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਅਸਥਾਨਾਂ ਵਿਖੇ ਹਾਜ਼ਰੀ ਭਰ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਅਤੇ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕਰਦੇ ਰਹਿਣ। ਮੈਂ ਬੇਨਤੀ ਕਰੂੰਗਾ ਬਾਬਾ ਜੀ ਨੂੰ ਕਿ ਉਹ ਇੱਕ ਮਿੰਟ ਦੇ ਲਈ ਇੱਧਰ ਆ ਜਾਣ, ਅਤੇ ਇੱਥੋਂ ਦੇ ਜੋ ਮੁੱਖ ਸੇਵਾਦਾਰ ਹਨ, ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ ਅਤੇ ਸਮੂਹ ਸੇਵਾਦਾਰਾਂ ਵੱਲੋਂ ਬਾਬਾ ਜੀ ਨੂੰ ਸਨਮਾਨ ਦਿੱਤਾ ਜਾਣਾ ਹੈ। ਸੋ ਮੈਂ ਬੇਨਤੀ ਕਰੂੰਗਾ ਬਾਬਾ ਜੀ ਨੂੰ ਕਿ ਉਹ ਇੱਥੇ ਆ ਕਰਕੇ ਸਤਿਗੁਰਾਂ ਦੇ ਤਾਬਿਆਂ ਵਿਖੇ ਆ ਕਰਕੇ ਸਨਮਾਨ ਪ੍ਰਾਪਤ ਕਰਨ। ਗੁਰਦੁਆਰਾ ਸਾਹਿਬ ਵੱਲੋਂ ਬਾਬਾ ਜੀ ਨੂੰ ਸਨਮਾਨ ਕੀਤਾ ਜਾਵੇਗਾ, ਗ੍ਰੰਥੀ ਸਿੰਘਾਂ ਵੱਲੋਂ ਵੀ ਬਾਬਾ ਜੀ ਨੂੰ ਦਸਤਾਰ ਭੇਟ ਕੀਤੀ ਜਾਣੀ ਹੈ। ਸੋ ਆਓ ਬਾਬਾ ਜੀ ਦਾ ਆਪਾਂ ਸਤਿਕਾਰ ਕਰੀਏ। ਸਤ ਸੰਗਤ ਜੀ, ਇਸੇ ਤਰ੍ਹਾਂ ਬਾਬਾ ਜੀ ਨੇ ਅਗਲੇ ਜੋ ਪ੍ਰੋਗਰਾਮ ਹਨ ਉਹ ਵੱਖ ਵੱਖ ਸਥਾਨਾਂ ਉੱਪਰ ਪਹੁੰਚ ਕਰਕੇ ਕਥਾ ਦੀ ਹਾਜ਼ਰੀ ਭਰਨੀ ਹੈ। ਸੋ ਆਓ ਹੁਣ ਬਾਬਾ ਜੀ ਦਾ ਆਪਾਂ ਸਤਿਕਾਰ ਕਰੀਏ ਜੀ।

ਸੋ ਬਹੁਤ ਬਹੁਤ ਧੰਨਵਾਦ ਗੁਰੂ ਕੇ ਲਾਡਲੀ ਫੌਜਾਂ ਦਾ ਵੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ, ਅਤੇ ਸਮੂਹ ਸਾਧ ਸੰਗਤ ਦਾ ਧੰਨਵਾਦ। ਆਓ ਹੁਣ ਸਾਧ ਸੰਗਤ ਜੀ, ਸਮਾਂ ਹੋਇਆ ਢਾਡੀ ਵਾਰਾਂ ਦਾ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਸਰਵਣ ਕਰਵਾ ਰਹੇ ਨੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਧਨੀ ਕਲਾਂ ਵਾਲੇ। ਆਓ ਤਿਹਨਾਂ ਦੇ ਜੱਥੇ ਪਾਸੋਂ ਆਪਾਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ। ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗ ਧੰਤਾ ਦੇ ਯੋਗ ਹੈ। ਜੋ ਮਹਾਂਪੁਰਖ ਸੰਤ ਬਾਬਾ ਤਰਲੋਚਨ ਸਿੰਘ ਮਹੰਤ ਜੀ, ਮਿਸਲ ਸ਼ਹੀਦਾਂ ਤਰਨਾਦਰ ਬਾਬਾ ਬਕਾਲਾ ਸਾਹਿਬ ਵਾਲੇ, ਉਹਨਾਂ ਦੇ ਮੁਖਾਰ ਵਿੱਚੋਂ ਅਲਾਹੀ ਪ੍ਰਵਚਨ ਸਰਵਨ ਕਰ ਰਹੇ ਸੀ, ਆਪਣਾ ਜੀਵਨ ਸਫਲਾ ਕੀਤਾ ਹੈ। ਆਓ ਕੁਝ ਸਮਾਂ ਬਸ ਇੱਕੋ ਕਵਿਤਾ ਦੀ ਹਾਜ਼ਰੀ ਭਰਨੀ ਹੈ, ਫਿਰ ਆਨੰਦ ਸਾਹਿਬ ਦੇ ਜਾਪ ਹੋਣੇ ਹੈ। ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਹੈ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ। ਸਾਰੀ ਗੁਰਸੰਗ ਧੰਤਾ ਦੇ ਯੋਗ ਹੈ। ਗੁਰੂ ਸਾਹਿਬ ਤੁਹਾਡੀਆਂ ਸਵਾਵਾਂ ਤੇ ਪਟਾਵਾਂ ਮਨਜ਼ੂਰ ਕਰਨਾ। ਸੋ ਪਿਆਰੇ ਖਾਲਸਾ ਜੀ, ਜਿਹੜਾ ਗੁਰਸਿੱਖ ਹੈ, ਜਿਸ ਗੁਰਸਿੱਖ ਦੀ ਗੁਰੂ ਨਾਨੀ ਬਣੀ, ਉਹਦੀ ਹੋਰ ਕਿਤੇ ਵੀ ਉਹਨੂੰ ਢੋਈ ਨਹੀਂ ਮਿਲਦੀ ਹੈ। ਜਿਵੇਂ ਕਿਸੇ ਕਵੀ ਨੇ ਲਿਖਿਆ, ਕਹਿੰਦੇ ਉਹਦਾ ਪਿੰਜੜਾ ਸਾੜ ਦਿਓ ਅੱਗ ਲਾ ਕੇ, ਜਿਹਦੇ ਹਿਰਦੇ ਵਿੱਚ ਨਾਮ ਦੀ ਕਣੀ ਹੈ ਨਾ, ਬੀਣ ਵੱਜਿਆ ਨਾਗ ਨਾ ਮਸਤ ਹੋਵੇ, ਉਸ ਸੱਪ ਦੇ ਪਦਮ ਦੀ ਫਣੀ ਹੈ ਨਾ, ਉਹ ਸੂਰਮਾ ਕਦੇ ਨਹੀਂ ਫਤਿਹ ਪਾਉਂਦਾ, ਜਿਹਦੇ ਤੀਰ ਨੂੰ ਧਰਮ ਦੀ ਅਣੀ ਹੈ ਨਾ, ਮਿਲਖੀ ਰਾਮ ਨਾ ਉਸਦੇ ਲੱਗ ਮੱਥੇ, ਜਿਹਦੇ ਨਾਲ ਗੁਰੂ ਦੇ ਬਣੀ ਹੈ ਨਾ। ਸੋ ਪਿਆਰੇ ਖਾਲਸਾ ਜੀ, ਅਸੀਂ ਸਾਰੇ ਨਿਸਤੇ ਰਾਤੇ ਦੁਨਿਆਵੀ ਤੌਰ ਤੇ ਨਿਭਾਉਣੇ ਹੈ। ਸਭ ਤੋਂ ਪਾਕ ਪਵਿੱਤਰ ਉੱਚਾ ਤੇ ਸੁੱਚਾ ਰਸਤਾ ਗੁਰੂ ਵਾਲਾ ਏ। ਜੇ ਗੁਰੂ ਨਾਲ ਨਿਭ ਜਾਵੇ ਓੜ, ਨਿਭਾਉਣੀ ਤਾਂ ਗੁਰੂ ਨੇ ਹੈ। ਸਿੱਖ ਤਾਂ ਕਹਿੰਦਾ, ਜਿਵੇਂ ਭਾਈ ਜੋਗੇ ਨੇ ਕਿਹਾ ਸੀ ਗੁਰੂ ਸਾਹਿਬ ਨੂੰ ਕਿ ਮਹਾਰਾਜ ਮੇਰਾ ਨਾਮ ਵੀ ਜੋਗਾ ਏ, ਤੇ ਮੈਂ ਅੱਜ ਤੋਂ ਹਾਂ ਵੀ ਤੁਹਾਡੇ ਜੋਗਾ, ਤੁਹਾਡੇ ਚਾਰ ਪੁੱਤਰ ਹੈ, ਚਾਰ ਸਾਹਿਬਜ਼ਾਦੇ ਹੈ, ਮੈਨੂੰ ਆਪਣਾ ਪੰਜਵਾਂ ਪੁੱਤ ਬਣਾ ਲਓ, ਮੇਰੇ ਤੇ ਕਿਰਪਾ ਕਰਿਓ, ਖੰਡੇ ਬਾਟੇ ਦੀ ਪਹੁਲ ਛਕਾ ਕੇ ਮਰ ਜੀਵੜੇ ਯੋਧਿਆਂ ਦੀ ਫੌਜ ਵਿੱਚ ਮੈਨੂੰ ਭਰਤੀ ਕਰੋ। ਬਾਜਾਂ ਵਾਲੇ ਸਤਿਗੁਰੂ ਨੂਰੀ ਦੀਵਾਨ ਸਜਿਆ ਏ, ਸਿੱਖ ਸੰਗਤਾਂ ਬੈਠੀਆਂ ਹਨ, ਉਸ ਬੱਚੇ ਦੇ ਰਾਹੀਂ ਸਮਝਾਉਣਾ ਕਰਦੇ ਆ ਸਾਰੀ ਸੰਗਤ ਨੂੰ, ਕਹਿੰਦੇ ਉਹ ਬੇਟੇ, ਉਹ ਜੋਗਿਆ ਪੁੱਤਰ, ਗੱਲ ਕਹਿਣੀ ਬਹੁਤ ਸੌਖੀ ਹੈ, ਉਹ ਤੇ ਪਹਿਰਾ ਦੇਣਾ ਉਦੋਂ ਵੀ ਔਖਾ ਹੈ, ਜਾ ਵਗ ਜਾ, ਤੇਰੇ ਤੂੰ ਆਪਣੇ ਮਾਂ ਬਾਪ ਦੇ ਨਾਲ ਆਇਆ ਏ, ਹੁਣ ਸਮਾਂ ਚੰਗਾ ਚੱਲਿਆ ਜਾ, ਇੱਥੇ ਤਾਂ ਲੋਹੇ ਨਾਲ ਲੋਹਾ ਟਕਰਾਉਣਾ, ਤੀਰਾਂ ਦੀ ਬਾਰਿਸ਼ ਆਉਣੀ ਹੈ, ਉਦੋਂ ਤੈਨੂੰ ਬੇਬੇ ਬਾਪੂ ਯਾਦ ਆਉਣਗੇ। ਗੁਰੂ ਦੇ ਦਰ ਤੇ ਰਹਿ ਕੇ ਤਾਂ ਜੋ ਰੁੱਖੀ ਸੁੱਖੀ ਮਿਲਦੀ ਆ ਉਹੀ ਖਾਣੀ ਪੈਂਦੀ ਆ ਗੁਰੂ ਦੇ ਲੰਗਰਾਂ ਦੇ ਵਿੱਚ। ਇਹ ਨਹੀਂ ਹੈ ਵੀ ਆਹ ਪਦਾਰਥ ਚਾਹੀਦਾ ਆਹ ਚਾਹੀਦਾ ਏ, ਧੰਨਾ ਉਹ ਗੁਰਸਿੱਖ ਜਿਨ੍ਹਾਂ ਦੀ ਗੁਰੂ ਦੇ ਨਾਲ ਨਿਭੀ ਹੈ, ਨਿਭਾਉਣੀ ਸਤਿਗੁਰ ਦੀ ਨਹੀਂ ਹੈ। ਆਪਾਂ ਤਾਂ ਅਰਦਾਸ ਕਰ ਸਕਦੇ, ਮਹਾਰਾਜ ਮੇਰੀ ਨਿਭਜੇ, ਸਾਡੀ ਨਿਭਜੇ ਗੁਰਾਂ ਦੇ ਨਾਲ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ। ਜਿਹੜਾ ਗੁਰਸਿੱਖ ਗੁਰੂ ਦੇ ਚਰਨ 'ਚ ਨਿਮਰਤਾ ਦੇ ਘਰ ਆ ਕੇ ਅਰਦਾਸ ਕਰਦਾ, ਕਿਉਂਕਿ ਆਪਾਂ ਸਾਰੇ ਹੀ ਮੰਗਤੇ ਹਾਂ ਗੁਰੂ ਦੇ ਦਰ ਤੇ, ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨ ਹਾਰ, ਕਿਸੇ ਦੀ ਕੋਈ ਮੰਗ ਹੈ, ਕਿਸੇ ਦੀ ਕੋਈ ਮੰਗ ਹੈ, ਕੋਈ ਕੋਈ ਅਰਦਾਸ ਕਰਦਾ, ਕੋਈ ਕੋਈ ਅਰਦਾਸ ਕਰਦਾ ਹੈ, ਪਰ ਵਿਰਲੇ ਹਨ ਜਿਹੜੇ ਗੁਰਸਿੱਖੀ ਦੀ ਦਾਤ ਮੰਗਦੇ ਹੈ, ਗੁਰੂ ਦੇ ਚਰਨਾਂ ਦੇ ਭੋਰੇ ਬਣਦੇ ਹੈ। ਕਹਿੰਦੇ ਸੱਚੇ ਪਾਤਸ਼ਾਹ, ਝੋਲੀ ਦੇ ਵਿੱਚ ਸੇਵਾ ਦੀ ਦਾਤ ਪਾ, ਸਿਮਰਨ ਦੀ ਦਾਤ ਪਾ, ਨਿਤਨੇਮ ਦੀ ਦਾਤ ਪਾ, ਤੇਰੇ ਚਰਨਾਂ ਤੇ ਭੋਰੇ ਬਣ ਜਾਈਏ, ਇਹ ਸਾਡੀ ਇਸੇ ਤਰ੍ਹਾਂ ਜ਼ਿੰਦਗੀ ਬਤੀਤ ਹੋ ਜਾਵੇ। ਇਸ ਸੱਚਾਈ ਨੂੰ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਓਂਕਾਰ ਸਿੰਘ ਕੰਗ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ ਹੂਰ, ਇੱਕ ਅਰਦਾਸ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਮੇਰੀ ਨਿਭਜੇ, ਨਿਭਜੇ ਗੁਰਾਂ ਦੇ ਨਾਲ ਸਾਰੀ ਜ਼ਿੰਦਗੀ। ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਗੁਰੂ ਸਾਹਿਬ ਦੇ ਚਾਨਣ ਸੱਚੇ ਪਾਤਸ਼ਾਹ ਸਾਡੀ ਸਾਰੇ ਤੁਹਾਡੇ ਚਾਨਣਾਂ ਨਾਲ ਨਿਭ ਜਾਵੇ। ਅਲਫ ਆਸਰਾ ਤੱਕਿਆ ਇੱਕ ਤੇਰਾ ਰੱਖ ਲਿਓ ਭਾਣੇ ਅਨੁਸਾਰ ਮੈਨੂੰ ਤੇਰੇ ਦੁਆਰੇ ਦੇ ਅਸੀਂ ਹਾਂ ਗੋਲੇ ਨਹੀਂ ਚਾਹੀਦਾ ਮੁਕਤ ਦੁਆਰ ਮੈਨੂੰ ਤੇਰੇ ਵੱਲਿਓ ਮੁੱਖ ਨਾ ਮੋੜ ਲਈਏ ਭਾਵੇਂ ਕੋਈ ਜਾਖੇ ਸੰਸਾਰ ਮੈਨੂੰ ਬਸ ਇੱਕ ਹੀ ਆਸ ਬਸ ਇੱਕ ਹੀ ਆਸ ਦਰਬਾਰ ਸੰਗਤ ਦਿਓ ਦਿਲ ਮੇ ਜਗਾ ਦਤਾਰ ਮੈਨੂੰ ਤੁਹਾਡੇ ਚਰਨਾਂ ਦੇ ਭੋਰੇ ਬਣ ਕੇ ਰਹੀਏ ਸੱਚੇ ਪਾਤਸ਼ਾਹ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਆਓ ਹੁਣ ਛੇ ਪੁਣੇ ਨਾ ਸਾ ਜਾਪ ਹੋਣਾ ਫਿਰ ਗੁਰੂ ਸਾਹਿਬ ਦੇ ਚਾਨੇ ਅਰਦਾਸ ਹੋਣੀ ਹੈ ਇਸੇ ਤਰ੍ਹਾਂ ਸਜੇ ਰਿਹੋ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਹੇ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਉੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਦਗੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕਰਦਿਆਂ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਹਨ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਣੀ ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ ਸਭ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਤ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ

ਸਤਿਯੁਗ ਤੈ ਮਾਣਿਓ ਛਲਿਓ ਬਲ ਭਾਵਨ ਪਾਇਓ ਤ੍ਰਿਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਪੈ ਭਗਤ ਹੈ ਜਨ ਦਿਓ

ਸਤਨਾਮ। ਰਾਗ ਗੌੜੀ ਦੀਪੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੁਹੇਲਾ ਸਿਵਰਹੁ ਸਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੁਹੇਲਾ ਹਉ ਵਾਰੀ ਜਿਤ ਸੁਹੇਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੇ ਸੰਭਾਲੀ ਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੁ ਸਜਣੇ ਸਿਸੜਿਆ ਜੋ ਹੋਵੈ ਸਾਹਿਬ ਸਿਉ ਮੇਲ ਕਾਰ ਕਰ ਇਹੋ ਪਾਹੁਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਚਾਰ ਛ ਗੁਰ ਛ ਉਪਦੇਸ਼ ਗੁਰ ਗੁਰੇ ਕੁਵੇਸੇ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਇ ਰਹਾਉ ਵਿਸੋਏ ਤਸਿਆ ਕੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜੇ ਘੁਰ ਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਸਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲ ਅੰਕ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾ ਸਹਸ ਮੂਰਤ ਨਨਾਇਕ ਤੋਹੇ ਸਹਸ ਪਦ ਬਿਮਲ ਨਾਨੇਕ ਪਦ ਗੰਧ ਦੈਨ ਸਹਸ ਤਵ ਗਾਂਧੇ ਵਿਚਰਤ ਮੋਹੇ ਸਾਮਹਿ ਜੋਤ ਜੋਤ ਹੈ ਸੋਏ ਤਿਸ ਬਹਿ ਚਾਨਣ ਸਾਮਹਿ ਚਾਨਣ ਹੋਏ ਗੋਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਰ ਦੇਹ ਨਾਨਕ ਸਾਰਿ ਕਉ ਹੋਇ ਜਾਤਿ ਤਿਰਹਿ ਨਾਇ ਵਾਸਾ ਰਾ ਗੌੜੇ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਹੱਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਲਨ ਦੌਤ ਪੁੰਨ ਵੱਡਾ ਹੈ ਰਹਾਉ ਸਾਕ ਧਰ ਰਸ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੈ ਕੰਡਾ ਹੈ ਜੋ ਜੋ ਚੱਲਹਿ ਤਬਹਿ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਵਾਸੋ ਬਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਅਧਾਰਿਤ ਇੱਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਦਿੱਤਾ ਤੰਤ ਪਹਿਲ ਕੀ ਬੇੜਾ ਇਹਾ ਖਾਟ ਚੱਲੋ ਹਰ ਲਾਹਾ ਆ ਗਿਆ ਬਸਮ ਸੁਹੇਲਾ ਔਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀ ਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕਹੋ ਆਈ ਸੋਈ ਬਿਹਾਰ ਜਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵਹੋ ਸੁਖ ਸਹਿਜੇ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ। ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ।

ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਹਜ਼ੂਰੀ ਵਿੱਚ ਵਿਚਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਿਸ਼ ਕਰਨੀ ਜੀ, ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੇ ਸੇਵਾ ਕਰਨ ਦੇ ਚਾਓ ਬੁੱਧੀ ਬਲ ਬਖਸ਼ਿਸ਼ ਕਰਨੇ ਜੀ, ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਆਪ ਜੀਆਂ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ, ਆਪ ਜੀ ਦੇ ਸੁੱਖ ਆਸਣ ਤਿਆਰ ਹਨ, ਕਿਰਪਾ ਕਰੋ ਸੁੱਖ ਆਸਣ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੇ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ, ਸੇਈ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿ ਅੱਜ ਫਾਦਰ ਦੇ ਹੈ ਜਿਹੜਾ ਵੈਸਟਰਨ ਕਲਚਰ ਵੀ ਅਡਾਪਟ

मन मेरे हर रस चाख तिख जाए, हर रस तिख जाए, हर रस चाख तिख जाए।

Hare Rasa Chakti Khujaa.

देखो देखो देखो हृदय

सेवक सेक सबै

ਮੈਂ ਫਿਰ ਬੇਨਤੀ ਕਰਦਾ, ਇਕੱਲਾ ਜਪਣਾ ਨਹੀਂ ਹੈ, ਇਹਨੂੰ ਸੁਣਨਾ ਵਾ। ਜਸਟ ਲਿਸਨ ਯੂਰ ਓਨ ਵੋਇਸ, ਆਪਣੀ ਆਵਾਜ਼ ਧੁਨ ਮੈਂ ਧਿਆਨ ਮੈਂ ਜਾਣੀ। ਜਿਹੜੀ ਤੁਹਾਡੇ ਅੰਦਰੋਂ ਆਵਾਜ਼ ਆ ਰਹੀ ਹੈ, ਗੁਰੂ ਦੀ ਧੁਨ ਆ ਰਹੀ ਹੈ, ਉਸੇ ਵਿੱਚ ਮਨ ਨੂੰ ਟਿਕਾਉਣਾ ਹੈ, ਉਸੇ ਵਿੱਚ ਇਸ ਆਤਮਾ ਨੂੰ ਲੈ ਜਾਣਾ ਹੈ, ਇਸ ਮਨ ਨੂੰ ਲੈ ਜਾਣਾ ਹੈ। ਜਦੋਂ ਉਹਨੂੰ ਸੁਣੋਗੇ ਗੱਲ ਬਣੇਗੀ, ਗੁਰੂ ਕਿਰਪਾ ਕਰੇਗਾ।

Alessia,

ਇਹ ਰਾਗ ਰਾਗ ਵਜਸਪਤੀ ਜੋ ਬਹੁਤ ਘੱਟ ਗਏ ਹੁੰਦੇ ਹਨ, ਰਾਗ ਕਲਿਆਣ ਦੇ ਨੇੜੇ ਰਾਗ ਵਜਸਪਤੀ

10

70-80 ਸਾਲ 100 ਸਾਲ ਪਹਿਲਾਂ ਜਿਹੜਾ ਹਰਿਮੰਦਰ ਸਾਹਿਬ 'ਚ ਕੀਰਤਨ ਹੁੰਦਾ ਸੀ, ਪੁਰਾਤਨ ਕੀਰਤਨ, ਇਹ ਬੰਦਿਸ਼ ਉਹਨਾਂ ਦੀ ਹੈ। ਆਓ ਆਪਾਂ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਕਿਰਪਾ ਕਰਨ, ਮੈਂ ਰਾਮਤ ਕਰਨ, ਆਪਣੀ ਸੇਵਾ ਆਪੇ ਹੀ ਲੈ ਲੈਣ ਕਿ ਅਸੀਂ ਬੰਦਿਸ਼ ਨੂੰ ਗਾਣਾ ਬਹੁਤ ਔਖਾ ਹੈ। ਆਓ ਆਪਾਂ ਸਾਰੇ ਰਲ ਕੇ ਆਦਿ

ਸ਼ਾਂਗ ਸ਼ਾਮ

ਅਠਾ ਮਹੱਲਾ ਨਾਮਾ ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਪਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਦਾ ਪ੍ਰੀਆਂ ਭਾਰ ਸਹਿ ਸਿਆਣਪਾ ਲੱਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵਸ ਜਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮਨ ਕਿਹਾ ਜਾਈ ਹੁਕਮੀ ਹੋਮਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਾ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ ਜਣੇ ਨਿਸ਼ਾਨ ਗਾਵੈ ਕੋ ਦਾ ਜਣੇ ਨਿਸ਼ਾਨ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀਅ ਲੈ ਵਰਦੇ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦ ਰਾਹ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੁਟਕੋਟ ਦੀਂਦਾ ਦੇ ਲੈਂਦੇ ਥਕਵਾਹੇ ਜੁਗਾ ਜੁਗੰਦਰ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖੈ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਹੁ ਅਪਾਰ ਆਖੈ ਮੰਗੈ ਦੇ ਦਾਰ ਕਰੇ ਦਾਤਾਰ ਫੇਰ ਕੀ ਅੱਗੇ ਰੱਖੀਐ ਜਿੰਦ ਸੈ ਦਨਬਾਰ ਮਹ ਕੈ ਬੁੰਦਨ ਬੋਲੀਐ ਜੇਤ ਸੁਨ ਭਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੂੰਹ ਦੁਆ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਕੀਆ ਭਾਉ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸੁਮਾਈ ਗੌਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਆਉ ਜਾਣਾ ਆਖਾ ਨਾਹੀਂ ਕਹਿਣਾ ਕਥਨਾ ਜਾਈ ਗੁਰਾ ਕਦੇ ਬਜਾਈ ਸਮਨਾ ਨੀ ਆਖਾ ਇੱਕ ਦਾਤਾ ਸੂ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜਿਸ ਬਾਵਾ ਮਨ ਬਾਣੀ ਕੇ ਨਾਏ ਕਰੀ ਜੇਤੀ ਸਰਠ ਪਾਈ ਵੇਖਾ ਮੇਨਾ ਕਰਮਾ ਕੇ ਮਿਲਾ ਲਈ ਬਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਚੁਣੀ ਗੁਰਾ ਕਦੇ ਬਜਾਈ ਸਭਨਾ ਨੀਆਂ ਕਾ ਇੱਕ ਦਾਤਾ ਸੂ ਮੈਂ ਮਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਵੇ ਨਵਾਂ ਖਨਾਵੇ ਜਾਣੀ ਹੈ ਨਾ ਚਲਾ ਸਭ ਕੋਵੇ ਚੰਗਾ ਨਾ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਸੰਦਰਨ ਆਵਈ ਆਵਾਤਨ ਪੁੱਛਿਆ ਕੇ ਕੀਟਾ ਅੰਦਰ ਕੀਟਾ ਕਰ ਦੋਸੀ ਦੋਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੀਹਾ ਕੋਏ ਨ ਸੁਜਈ ਜੇ ਤਸਗੁਣ ਕੋਏ ਕਰੇ ਸੁਣਿਆ ਸਿਰਦਾ ਪੀਰ ਸੁਰਨਾਥ ਸੁਣਿਆ ਤਰ ਤਵਲ ਆਕਾਸ਼
ਸੁਣਿਆ ਦੀ ਬਲੋ ਪਾਤਾਲ ਸੁਣਿਆ ਭਜਨ ਸਿੱਖਾ ਕਾਰ ਨਾਨਕ ਬੁੱਧਤਾ ਸਦਾ ਵਿੰਗਾ ਸੁਣਿਆ ਭਾਵਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੋਗ ਤਨ ਵੇਦ ਸੁਣਿਆ ਸਾਸ ਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਬਾਪਕਾ ਨਾਸ ਸੁਣਿਆ ਸਤਸੰਦ ਗਿਆਨ ਸੁਣਿਆ ਅਰਸੜ ਕਾ ਇਸ਼ਨਾਨ ਸੁਣਿਆ ਬੜਬੜ ਪਾਵੈ ਮਾਨ ਸੁਣਿਆ ਲਾਗੀ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਬਾਪਕਾ ਨਾਸ ਸੁਣਿਆ ਸਰਾਂਗੁਣਾ ਕੇ ਗਾਹ ਸੁਣਿਆ ਸ਼ੇਖ ਪੀਰ ਬਾਦਸ਼ਾਹ ਸੁਣਿਆ ਦੇ ਪਾਵੇ ਰਾਹੂ ਸੁਣਿਆ ਹਾਥ ਵੀ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਗਾਣਾ ਮੰਨੇ ਕੀ ਕਰ ਕਹੀਂ ਨਾ ਜਾਏ ਜੀ ਤੂੰ ਕਹਿ ਪਿੱਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਬਾ ਕਲਮ ਵਿਚਾਰੇ ਐਸਾ ਰਾਮ ਦੀ ਰੰਜਨ ਹੋਵੇ ਜੇ ਤੂੰ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਬਮਨਗੀ ਸੁਬਦ ਮੰਨੈ ਮੈਂ ਝੂਠਾ ਨਾ ਖਾਏ ਮੰਨੈ ਨਿਮਕਾ ਸਾਧਨ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾ ਨ ਪਾਏ ਮੰਨੈ ਪਸੋਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਨ ਸੇ ਤੀਸਨ ਮੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੂਹ ਦੁਆਰ ਮੰਨੈ ਬਰਵਾਰੇ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨੂ ਪਵੈ ਨਾ ਪੇਖੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਜ ਪ੍ਰਧਾਨ ਪੰਚੀ ਪਾਵੈ ਦੁਰਗੈ ਮਾਨ ਪੰਚੇ ਸੂਹੈ ਦੁਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੀ ਕਾ ਕਰਨ ਨਾਹੀ ਸਮਾਰ ਧੋ ਧਰਮ ਦਇਆ ਕਾ ਪੂਤ ਸੰਦੋ ਸਾਵ ਰਖੇ ਆਜਨ ਸੂਤ ਜੇ ਕੋ ਬੁਝੇ ਹੋਵੈ ਸੁਚਿਆਰ ਤਬਲੈ ਉਮਰ ਗੀਤਾ ਭਾ ਧਰਤੀ ਹੋਰ ਪਰੈ ਹੋਰ ਦਿੱਤੀ ਭਾ ਤਲੈ ਗੁਣ ਜੋਰ ਜੀਆ ਜਾ ਤਰੰਗਾਂ ਕੇ ਨਾਮ ਸਭਨਾ ਲਿਖਿਆ ਬੁਰੀ ਕਲਾਮ ਲੇਖਾ ਲਿਖ ਜਾਣਾ ਕੁਏ ਲੇਖਾ ਲਿਖਿਆ ਕੀਤਾ ਹੋਵੇ ਕੀਤਾ ਤਾਨ ਸਵਾਲ ਰੂਪ ਕੇਤੀ ਦਾ ਜਣੇ ਗਣਗੂਤ ਕੀਤਾ ਬਸਾਓ ਵੇਖੂ ਕਾ ਬਾਓ ਦਿਸੇ ਹੋਏ ਲਦਰੀਆਓ

ਓਂਕਾਰ ਸੰਘ ਜਪ ਸੰਘ ਪਾਉ ਸੰਘ ਪੂਜਾ ਸੰਘ ਵਧਾਉ ਅਸੰਖ ਗ੍ਰੰਥ ਮੁਖਵੇਦ ਪਾਠ ਸੰਘ ਜੂ ਮਨ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਘ ਸਦੀਆ ਸੰਘ ਦਾ ਧਾਰ ਸੰਘ ਸੂਰਮ ਅੱਖ ਸਾਰ

ਓਂਕਾਰ ਅਸੰਖ ਮੂਰਖ ਅੰਧ ਘੂਰ ਸੰਘ ਜੂਰ ਰਾਮ ਖੂਰ ਸੰਖ ਅਮਰ ਕਰ ਜਾਈ ਦੂਰ ਸੰਗਾਲ ਵਰ ਹਤਿਆ ਕਮਾਏ ਅਸੰਘ ਬਾਬੀ ਬਾਪ ਕਰ ਜਾਹੇ ਅਸੰਘ ਕੂੜੇ ਆਰ ਕੂੜੇ ਫਿਰਾਹੇ ਸੰਘ ਮਲੇਸ਼ਮਰ ਬਖ ਖਾਈ ਅਸੰਖ ਨਿੰਦਕ ਸਿਰ ਕਰਹਿ ਭਾਰੂ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰੂ ਜੋਤਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੂ ਅਸੰਖ ਸਰਬਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਏ ਅਖਰੀ ਲਿਖਣ ਬੋਲਣ ਮਾਣ ਕਰਾਂ ਸਤਸੰਜੋਗ ਖਾਣ ਜਿਹਨੇ ਲਿਖੇ ਦਿਸਰਣਾਏ ਜੇ ਪਰਮਾਏ ਤਿਵਦੇ ਬਾਹੇ ਜੀਤਾ ਗੀਤਾ ਦਿੱਤਾ ਨਾਉ ਵਰਨਾਵੀ ਨਾਹੀ ਗੁਥਾਉ ਕੁਦਰਤ ਕਮ ਕਹਮ ਵਿਚਾਰੂ ਵਾਰਿਆ ਨਾ ਜਾਵਾਂ ਇੱਕ ਵਾਰ ਜੋਤਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈ ਤਨ ਦੇ ਪਾਣੀ ਧੋਤੈ ਪੁੱਤਰ ਸੁਖੀ ਮੂਤ ਮਰੀਤੀ ਕੱਪੜੋ ਏ ਦੇਸਾ ਬੂਨ ਲਈਆ ਉਹ ਤੂੰ ਏ ਪ੍ਰੀਆ ਮਰ ਬਾਬਾ ਕਾ ਸੰਗ ਉਹ ਤੂੰ ਪੈ ਨਾਵੈ ਕਰੰ ਉੱਨੀ ਪਾਪੀ ਆਖਰ ਨਾਹੀ ਕਰਕਾ ਕਰਨਾ ਨਿਕਲਾ ਜਾਹੂ ਆਪੇ ਬੀਜਾ ਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਹੂ ਤੀਰਾ ਤਪ ਦਇਆ ਦਾ ਦਾਨ ਜੀ ਕੂੰ ਬਾਬਾ ਤਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਾਦੀ ਸਮਰਨ ਆਉ ਸਭ ਗੁਣ ਤੇਰੇ ਮੈਂ ਨਾਹੀ ਹੋਵੇ ਮਨ ਗੁਣ ਕੀਤੇ ਭੁਗਤਣ ਹੋਵੇ ਸੋ ਵਸਤੇ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਨ ਸੁਵੇਲਾ ਭੁਗਤ ਕਮਣ ਕਮਨ ਸਿਤ ਕਮਨ ਵਾਰ ਕਮਨ ਸਿਰੁਤੀ ਮਾਹੋ ਕਮਨ ਜਿਤ ਹੁਆ ਆਕਾਰ ਵੇ ਨਾ ਪਾਈਆ ਪੰਡਤੀ ਜੇ ਹੁਵੈ ਲੇ ਪੁਰਾਣ ਵਕਤਨ ਬਾਹੋ ਕਾਦੀਆਂ ਜੇ ਲਿਖਣ ਲੇ ਕੁਰਾਣ ਸਿਤ ਵਾਰਣ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾਂਗਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵਸਾ ਲਾਹੀ ਕਿਉਂ ਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਨੂੰ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੈ ਨਾਨਕ ਜੇ ਕੂ ਆਪਾ ਜਾਣੇ ਅੱਗੇ ਗਏ ਨ ਸੂਹੈ ਪਾਤਾਲ ਪਾਤਾਲ ਲੱਖ ਆਗਾਸ ਆਗਾਸ ਓੜ ਕੇ ਓੜ ਕਪਾਲ ਥੱਕੀ ਵੀਤ ਕਹਿਣਕ ਵਾਸ ਸੱਸ ਅਠਾਰਾਂ ਕਹਿਣਕ ਦੀ ਬਾਸ ਲੂੰਗ ਦਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣ ਆਪ ਸਾਲਾਹੀ ਸਾਲਾਹੀ ਏਤੀ ਸੁਰਤਨ ਪਾਈਆ ਨਦੀਆਂ ਤੈ ਬਹਾ ਪਵੈ ਸਮੁੰਦਰ ਜਾਣੀ ਹੈ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਦਰਲਾ ਹੋਮਨੀ ਜੇ ਤੇ ਸਮਨ ਹੋ ਨਾ ਵਿਸਰਾਏ ਅੰਦਰਾਂ ਸਿਮਦੀ ਕਹਿਣ ਅੰਦ ਅੰਦਰਾਂ ਕਰਣਾ ਦੇਨ ਅੰਦ ਅਨੰਤ ਅੰਦਰ ਵੇਖਣ ਸੁਣਨ ਅੰਦ ਅੰਦਰ ਜਾਪੈ ਕਮਨ ਮੰਦ ਅੰਦਰ ਜਾਪੈ ਕੀਤਾ ਆਕਾਰ ਅੰਦਰ ਜਾਪੈ ਪਾਰਾ ਵਾਰ ਅੰਧ ਕਾ ਕੇਤੇ ਮਿਰਲਾਹੇ ਤਾਂ ਕਈ ਅੰਦਰਾਂ ਪਾਏ ਜਾਏ ਇਹੋ ਅੰਦਰਾਂ ਜਾਣੈ ਕੂਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾ ਉੱਚੀ ਉਮਰੀ ਉੱਚਾ ਨਾਵ ਇਹ ਬੜੀ ਉੱਚਾ ਹੋਵੇ ਕੂਏ ਤੇ ਸੁੱਚਾ ਕਹੋ ਜਾਣੈ ਸੋਏ ਜੇ ਬੜੇ ਆਜਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦੰਨਾ ਦਮਾਏ ਕਿਤੇ ਮੰਗਾ ਜੁਗਦਾ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਅਸਟੈ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ

ਹੋਰ ਆਖਣ ਸਕਾ ਕੋਈ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਨਿਤੀਆਂ ਮੈਂ ਖਾਏ ਆਪੇ ਜਾਣਾ ਆਪੇ ਦੀ ਆਖ ਸੇ ਪੇ ਕਹੀ ਗੇ ਜਿਸ ਨੂੰ ਬਖਸ਼ੇ ਸੁਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਗੁਣਾ ਮੁਲਵਾ ਪਾਰ ਮੁਲਵਾ ਪਾਰੀ ਅਮੁਲ ਭੰਡਾਰ ਅਮੁੱਲ ਆਵੈ ਮੁੱਲਾ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀ ਬਾਣ ਮੁੱਲਾ ਤੁੱਲਾ ਮਨ ਬਰਮਾਣ ਅਮੁੱਲ ਬਾ ਸੀਸਾ ਮੁੰਨੀ ਸਾਣ ਮੁੱਲਾ ਕਰਮਾ ਮਨ ਪਰਮਾ ਮੁੱਲੋ ਮੁੰਨੇ ਆਖਿਆ ਨਾ ਜਾਏ ਆਖ ਆਖ ਰਹੇ ਨਿਬਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੈ ਕਰੈ ਵਖਿਆਣ ਆਖੈ ਬ੍ਰਹਮਾ ਆਖੈ ਇੰਦ ਆਖੈ ਗੋਪੀ ਦਾ ਗੋਬਿੰਦ ਆਖੈ ਈਸਰੇ ਆਖੈ ਸਿੱਧੇ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵੇ ਆਖੈ ਦੇਵ ਆਖੈ ਸੁਰ ਨਰ ਮਨੰਜਨ ਸੇਵ ਕੀਤੇ ਆਖੈ ਆਖਣ ਬਾਹੀ ਕੀਤੇ ਕਹਿ ਕਹਿ ਉਠਣ ਜਾਏ ਇਹਤੇ ਗੀਤੇ ਹੋਰ ਕਰੀਤਾ ਆਖਨ ਸਿੱਕਾ ਕਹੀ ਕੇ ਜੀਵਨ ਪਾਵਾ ਤੇਮੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਕਾਵਾਰਾਂ ਗਾਵਾਰ ਸੋ ਦਰ ਕਿਹਾ ਸੂਕਰ ਕਿਹਾ ਜਿੱਤੈ ਸਰਬ ਸੰਭਾਲੇ ਬਾਜੀ ਨਦ ਨੀਗਾ ਸੰਗਾ ਕੀਤੇ ਵਾਮਣ ਹਾਰੇ ਕਿਤੇ ਰਾਗ ਭਰੀ ਸੰਕਹੀਣ ਕੀਤੇ ਗਾਵਣ ਹਾਰੇ ਗਾਵੈ ਤੁਹਨੋਂ ਪਾਉਣ ਪਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਬਾਰੇ ਗਾਵਹਿ ਚੇਤ ਗੁਪਤ ਲਿਖ ਜਾਣੈ ਲਗਲੇ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੀਪ ਦੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਹਿਬ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਪੰਦਰ ਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀਆ ਮਨਮੋਹਨ ਸੁਰਗਾ ਮਛ ਬਿਆਲੇ ਗਾਵਨ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੂਨ ਮਹਾਮਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖਣਮੰਡਲ ਵਰ ਪੰਡਾ ਕਰਕਾ ਰੱਖੇ ਧਾਰੇ ਸੇਈ ਤੁਨੋ ਗਾਵੈ ਜੂਦਨ ਬਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਨ ਗਾਵਨ ਸੇਮੈ ਚਿਤਨਿਆ ਹੋਰ ਕੀਤੇ ਗਾਵਨ ਸੇਮੈ ਚਿਤਨਿਆ ਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜਾਏ ਨਾ ਜਾਸੀ ਰਚਨਾ ਨਿੰਦਰ ਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਪਦੇ ਦੀ ਵਡਿਆਈ ਜੋ ਤਸ ਬਾਵਾ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਰ ਸਾਹੋ ਸ਼ਾਹ ਪਾਰ ਸਾਹਿਬ ਨਾਨਕ ਰਹਿ ਨ ਜਾਈ ਮੁੰਦਾ ਸੰਦੋ ਸਰਮ ਬਾ ਚੋਲੀ ਧਿਆਨ ਕੀ ਕਰੈ ਮਬੂਤ ਖਿੰਥਾ ਕਾਲ ਕੁਮਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਿਸ ਆਦੇਸ਼ ਆਦ ਨੀਨਾ ਨਾਦਨਾ ਜੁਗ ਜੁਗੇ ਕੁਵੇ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ ਨਾ ਨਾਥੀ ਸਵਜਾ ਕੀ ਨਿਸਰੇ ਵਰਾ ਸਾਧ ਸੰਯੋਗ ਬੇਯੋਗ ਦਵਿਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਦਿਸ ਆਦੇਸ਼ ਆਦਨ ਨਾਦਨ ਆ ਜੁਗ ਜੁਗੇ ਕੁਵੇਸ਼ ਏਕਾ ਮਾਈ ਜੁਗਤ ਮਿਆਈ ਤਨ ਜਲੇ ਪ੍ਰਮਾਣ ਸੰਸਾਰੀ ਭੰਡਾਰੀ।

ਪ੍ਰਾਣ ਆਦਿ ਸਤ ਸਾਦਿ ਆਦਨ ਨਾਦਨ ਆਦਿ ਕੁਮੇਸ ਆਸਨ ਲੋਏ ਲੋਏ ਭੰਡਾਰ ਜੁਸ਼ਪਾ ਸੋਏ ਕਾਵਾਰ ਕਰ ਕਰ ਵੇਖਾ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦਿ ਸਤ ਸਾਦਿ ਸਿਆਦਨ ਨਾਦਨ ਆਦਿ ਕੁਮੇਸ ਇੱਕ ਦੂਜੀ ਪਾਉ ਲੱਖ ਹੋਏ ਲੱਖ ਮੈਂ ਲਖ ਵੀਸ ਲਹਲਾ ਗਿੰਦਾ ਆਖੀਐ ਏਕ ਨਾਮ ਜਗਦੀਸ਼ ਹੇ ਦਰਾਏ ਪਰ ਬਵੜੀਆਂ ਚਣੀਆ ਹੋਏ ਆਕੀਸ ਸੁਨਗਲਾ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂਣੀ ਮੈਠੀਸ ਆਖਣ ਜੋ ਚੁਪੈਨ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਦੇਹਾ ਜੋਰ ਕਰ ਵੇਖਾ ਸੋਏ ਨਾਨਕ ਤੁਮਨੀ ਨਾ ਕੋਏ ਰਾਤੀ ਰੁੱਤੀ ਥਿੱਤੀ ਮਾਰ ਪਵਨ ਪਾਣੀ ਅਗਨੀ ਪਾਤਾ ਤੇ ਮੇ ਧਰਤੀ ਥਾਵ ਰੱਖੀ ਧਰਮ ਸਾਧ ਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮਾ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥ ਸੋਹੀ ਨਾ ਪੰਜ ਪ੍ਰਵਾਹ ਨਦਰੀ ਕਰਮ ਬਵੈ ਨਿਸ਼ਾਨ ਘੱਟ ਪਕਾਈ ਉੱਥੇ ਪਾਏ ਨਾਨੰਗ ਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਬਹੁ ਬਾਣੀ ਵੈ ਸੁੰਦਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮਾ ਕਾਲ ਨਗਣੀਆ ਰੂਪ ਰੰਗੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਬਦੇ ਕੇਤੇ ਚਾ ਸੂਰ ਕੇਤੇ ਕੇਤੇ ਮੁੰਡਾ ਦੇਸ਼ ਕੇਤੇ ਸਰਬਦਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁੰਨ ਕੇਤੇ ਕੇਤੇ ਰਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾ ਨਰਿੰਦ ਕੇਤੀਆਂ ਸੁਰਦੀ ਸੇਵਾ ਕੇਤੇ ਨਾਨਕੇ ਅੰਦਰ ਅੰਦਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥਾ ਨਾ ਬਨੋਦ ਕੂੜ ਆਨੰਦ ਸਰਮ ਖੰਡ ਕੀ ਬਾਣੀ ਰੂ ਦਿੱਥਾ ਘਾਟ ਦਗਣੀਐ ਬਹੁਤਾ ਨੂ ਆ ਕੀਆਂ ਗੱਲਾਂ ਕਥੀਆਂ ਨਾ ਜਾਹੇ ਦੇਖੂ ਕਹਿ ਪਿਛੈ ਪਛਤਾਏ ਦਿੱਥਾ ਕਰੀਐ ਸੁਰਤ ਮਤ ਮਨ ਬੁੱਧ ਦਿੱਥਾ ਕਰੀਏ ਸੁਰਾਂ ਸਦਾਂਗੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਰ ਮਹਾਂਬਲ ਸੂਰ ਤਨਮੈ ਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤੰਗੇ ਰੂਪ ਨ ਕਥਨੇ ਜਾਹੇ ਨਾਉ ਮਰੈ ਨ ਠਾਗੇ ਜਾਹੇ ਜੰਗਾ ਰਾਮ ਸਹਿਮਨ ਮਾਏ ਤਿੱਥੈ ਭਗਤ ਵਸੇ ਕੇ ਲੋਆ ਕਰੇ ਅਨ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨੰਦਰ ਨਿਆਲ ਤਿੱਥੈ ਕਣ ਮੰਡਲ ਵਰ ਭੰਡ ਜੀ ਕੂ ਕਥੈ ਤੈ ਅੰਤਰਿਅੰ ਤਿੱਥੈ ਲੋ ਲੋ ਆਕਾਰ ਜੇਵ ਜੇਵ ਹੁਕਮ ਤਿਵੈ ਤਿਵਕਾਰ ਵੀਖੈ ਵੀਸੈ ਕਰ ਵਿਚਾਰ

ਮੁਖੀ ਉਜਲੇ ਖੇਤੀ ਛੁੱਟੀ ਨਾਲ। ਜਾਪ ਸਾਹਿਬ ਇੱਕ ਓਅੰਕਾਰ ਸਰਗੁਣ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁਖ ਵਾ ਪਾਤਸ਼ਾਹੀ ਦਸਵੀਂ ਸ਼ਪ ਸ਼ੰਤ ਪ੍ਰਸਾਦ ਚੱਕਰ ਚੀਨ ਆਭਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖੂ ਕਹਿਣ ਸਕਤ ਕੇ ਅਚਲ ਮੂਰਤ ਅਨੁਪਾ ਪ੍ਰਕਾਸ਼ ਅੰਤੂਜ ਗਹਿਜੈ ਕੂੜ ਇੰਦਰ ਇੰਦਰਾਣ ਸਾਹੇ ਸਾਹਾਂ ਗਣਿਜੈ ਤ੍ਰੇ ਪਾਵਣ ਮਹੀ ਬਸੁਰ ਨਰ ਹਸੁਰ ਨੇਤ ਨੇਤ ਮੰਤਨ ਕੈ ਤਵਾ ਸਰਬਨਾਮ ਕਥੈ ਕਮਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਦ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰਗਾਂ ਰੂਪੇ ਨਮਸਤੰਗਾਂ ਰੂਪੇ ਨਮਸਤੰਗਾਂ ਪੇਖੇ ਨਮਸਤੰਗਾਂ ਲੇਖੇ ਨਮਸਤੰਗਾਂ ਕਾਏ ਨਮਸਤੰਗਾਂ ਜਾਏ ਨਮਸਤੰਗਾਂ ਗੰਜੇ ਨਮਸਤੰਗਾਂ ਪੰਜੇ ਨਮਸਤੰਗਾਂ ਨਾਮੇ ਨਮਸਤੰਗਾਂ ਠਾਮੇ ਨਮਸਤੰਗਾਂ ਕਰਮੰਗ ਨਮਸਤੰਗਾਂ ਧਰਮੰਗ ਨਮਸਤੰਗਾਂ ਨਾਮੰਗ ਨਮਸਤੰਗਾਂ ਧਾਮੰਗ ਨਮਸਤੰਗਾਂ ਜੀਤੇ ਨਮਸਤੰਗਾਂ ਪੀਤੇ ਨਮਸਤੰਗਾਂ ਬਾਹੇ ਨਮਸਤੰਗਾਂ ਟਾਹੇ ਨਮਸਤੰਗਾਂ ਨੀਲੇ ਨਮਸਤੰਗਾਂ ਨਾਦੇ ਨਮਸਤੰਗਾਂ ਛੇਦੇ ਨਮਸਤੰਗਾਂ ਗਾਦੇ ਨਮਸਤੰਗਾਂ ਗੰਜੇ ਨਮਸਤੰਗਾਂ ਪੰਜੇ ਨਮਸਤੰਗ ਉਦਾਰੇ ਨਮਸਤੰਗਾਂ ਬਾਰੇ ਨਮਸਤੰਗ ਸੋਏਕਾ ਨਮਸਤੰਗਾਂ ਨੇਕਾ ਨਮਸਤੰਗਾਂ ਭੂਤੇ ਨਮਸਤੰਗਾਂ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾਂ ਭੂਤੇ ਨਮਸਤੰਗਾਂ ਲੋਕੇ ਨਮਸਤੰਗਾਂ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾਂ ਥਾਪੇ ਨਮਸਤੰਗ ਦਰਮਾਨੇ ਨਮਸਤੰਗ ਨਿਧਾਨੇ ਨਮਸਤੰਗਾਂ ਗਾਹੇ ਨਮਸਤੰਗਾਂ ਬਾਹੇ ਨਮਸਤੰਗ ਦਰਬਰਗੇ ਨਮਸਤੰਗਾਂ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗਾਂ ਰੰਗੇ ਨਮਸਤੰਗਾਂ ਭੰਗੇ ਨਮਸਤੰਗ ਅਗਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾਂ ਜਾਤੇ ਨਮਸਤੰਗਾਂ ਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗਾਂ ਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਰੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵ ਨਮਸਤੰਗ ਅਭੇਵ ਨਮਸਤੰਗਾ ਜਨਮੇ ਨਮਸਤੰਗ ਸਵਰਮੇ ਨਮੋ ਸਰਬਗੌਨੇ ਨਮੋ ਸਰਬਪੌਨੇ ਨਮੋ ਸਰਬਰੰਗੇ ਨਮੋ ਸਰਬੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਬਰਨੇ ਨਮਸਤੰਗਾ ਬਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਦੰਦੇ ਨਮੋ ਸਾਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰੀਮੇ ਨਮਸਤੰਗ ਕਰੀਮੇ ਨਮਸਤੰਗ ਆਨੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬਸੂਖੰ ਨਮੋ ਸਰਬਭੂਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਸ਼ੰਤ ਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਲੇਖ ਹੈ ਭੀਖ ਹੈ ਨਾਮ ਹੈ ਅਕਾਮ ਹੈ ਅਧੇ ਹੈ ਅਭੇ ਹੈ ਜੀਤ ਹੈ ਬੀਤ ਹੈ ਤਰਮਾਨ ਹੈ ਅੰਦਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਨਾਦ ਹੈ ਅਜੀ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਪਰਨ ਹੈ ਅਗੰਜ ਹੈ ਪੰਜ ਹੈ ਝੂਜ ਹੈ ਚੰਜ ਹੈ ਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਰਬੂਜ ਹੈ ਸੂਜ ਹੈ ਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸਰੀਕ ਹੈ ਨਿਰਲੰਬ ਹੈ ਸੰਭ ਹੈ ਗੰਭ ਹੈ ਜਮ ਹੈ ਅਮੂਤ ਹੈ ਸ਼ੂਦ ਹੈ ਅਲੋਕ ਹੈ ਸ਼ੋਕ ਹੈ ਕਰਮ ਹੈ ਬ੍ਰਹਮ ਹੈ ਜੀਤ ਹੈ ਬੀਤ ਹੈ ਬਾ ਹੈ ਗਾ ਹੈ ਅਮਾਨ ਹੈ ਦਾਨ ਅਮਾਨ ਹੈ ਨਿਧਾਨ ਹੈ ਅਨੇਕ ਹੈ ਵਿਰੇਕ ਹੈ ਭੁਜੰਗ ਪ੍ਰਿਆਦ ਛੰਦ ਨਮੋ ਸਰਬਮਾਨੇ ਸਮਸਤੀ ਨਿਦਾਨੇ
नमो देव देवे अपेखी अपेवे नमो काल काले नमो सर्वपाले नमो सर्वगौणे नमो सर्वभौणे अरंगी अनाथे नरसंगी परमाथे नमो पारमाने नमो मनमाने नमो चंद्र चंद्रे नमो पारमाने नमो गीत गीते नमो तान ताने नमो नृत नृत्य नमो नादे नमो पान पाने नमो बद पदे अनंगी अनामे समस्ति स्वरूपे प्रभंगी परमाथे समस्ति विभूते कलंकं बिना दे कलंकी स्वरूपे नमो राजेश्वरं परम रूपे नमो जो जुगेश्वरं परम सिद्धे नमो राजेश्वरं परम वृदे नमो शस्त्रपाणी नमो अस्त्रपाणी नमो ब्रह्म ज्ञाता नमो लोकमाता अपेखी अपरमी अपुगी अपुगते नमो जो जुगेश्वरं परम जुगते नमो नेता नारायणे क्रूर कर्मे नमो प्रेत अप्रेत देवे स्वधर्मे नमो हरता नमो राग रूपे नमो साह नमो भूपे नमो दान दाने नमो मारमाने नमो रोग रोगे नमस्तं शिनानं नमो मंत्र मंत्रं नमो जन जंत्रं नमो इष्टिष्टे नमो तंतंत्रं सदा सहितानंद सर्वं वरणासी अनुपे अरूपे सुमस्तं निवासी सदा सिद्धदा बुद्धदा ब्रेद करता अदो उरत अर्दं अगं ओगरता परम परम परमेश्वरं प्रभुशपालं सदा सर्वदा सिद्धाता दयालं अशेदी अपेदी अनामंगा कामं समस्तो पराजी समस्तस्त तामं तेरा जोर चाचरी शांदा जले है थले है पीत है पी है प्रभु है जू है अदेश बेस भुजंग प्रयाद शांद अगाते अबाधे आनंदी स्वरूपे नमो सर्वमाने समस्ति निदाने नमस्तमं निर्दाते नमस्तमं परमाते नमस्तमंगा गंजे नमस्तमंगा पंजे नमस्तमंगा काले नमस्तमंगा पाले नमो सर्वदेशे नमो सर्वभेशे नमो राजराजे नमो साजे नमो साहे नमो माहे नमो गीत गीते नमो मृत प्रीते नमो रोग रोखे नमो सुखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो ब्रह्मतानं नमो सर्वमंत्रं नमो सर्वजंत्रं नमो सर्वदृश्यं नमो सर्वकृसं नमो सर्वरंगे त्रिभंगी अनंगे नमो जीव जीवं नमो बीज बीजे आखिजे अभिजे समस्तं प्रसिजे कृपालं स्वरूपे कुकर्मं वरणासी सदा सर्वदा हृद सिद्धं नवासी चरपणिछन्द प्रसाद अमृत कर्मे अमृत तरमे अखल जोगी अचल भोगी अचल राजे अटल साजे अखल धर्म आला कर्म सर्वंग दाता सर्वंग ज्ञाता सर्वंग बाने सर्वंग माने सर्वंग प्राण सर्वंग त्राण सर्वं भुगता सर्वं युगता सर्वंग देवं सर्वं भेवं सर्वंग काले सर्वंग पाले रूवाल शांत व प्रसाद आदरूप नाम जून पुरख पार सर्वमान त्रमान दे वाद उदार सर्व बालक सर्व कालक सर्व को पुनकाल जतर ततर विराज हीम रूप रसाल नाम ठाम ना जा जाकर रूप रंग नरेखा पुरख दा मूर्त जून याद सेख देश और पे जाकर रूप रेह नाराग जतर ततर दिशा विशा फैल्यो अनुराग नाम कामहीन बेताम न जाहे सर्वमान सर्वत्रमान सदा मान दाहे एक नूतने दर्शन कीन रूपने का खेल खेला खेल खेल अंध को भरेक दे पेव न जानही जा पे दुर्ग ते बा रूप रंग न जात पा सो जानही के जेब तात मात न जा जाकर जना मरण बही चक्र बकर फिरे चतर चाक मानही पर दीन
ਲੋ ਚੌਦਾ ਕਈ ਮਿਖਾ ਜਗ ਜਾਪ ਹੀ ਜੇ ਜਾਪ ਆਦਿ ਮਨਾ ਮੂਰਤ ਥਾਪਿਓ ਸਭਾ ਜੇ ਥਾਪ ਪਰਮ ਰੂਪਨੀ ਮੂਰਤਾ ਪੂਰਨ ਪੁਰਖਾ ਪਾਰ ਸਰ ਬਿਸਵ ਰਚਿਓ ਸੁਅੰਬਵ ਗਣ ਬੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇ ਧਰਮ ਤਾਮ ਸੁ ਪਰਮ ਰਹਿ ਭੂਤ ਲਖ ਬੇਸ ਅੰਗਰਾ ਨਰੰਗ ਜਾ ਕੇ ਜਾਤ ਪਾ ਨਾਮ ਗਰਭ ਗੰਜਾ ਦੁਸ਼ਟ ਭੰਜਨ ਮੁੰਦਾਏ ਕਾਮ ਆਪ ਰੂਪ ਅਮੀਕਨ ਅਮੀਕ ਅਨ ਉਸਤਤਾ ਏਕ ਪੁਰਖ ਪਾਰ ਆਦ ਰੂਪ ਏਕ ਆਪ ਰੂਪ ਅਮੀਕ ਅਨ ਉਸਤਤਾ ਏ ਪੁਰਖ ਅਵਧੂਤਾ ਗਰਭ ਗੰਜਨ ਸਰਾ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮੇ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਦੀਨ ਭੇਖਾ ਸਰਬ ਸ਼ਾ ਨਾ ਜਾਨਹੀ ਜੈ ਰੂ ਰੰਗਾਰੇ ਪਰਮ ਵੇਦ ਪੁਰਾਣ ਜਾ ਕੇ ਨੇਤ ਪਾਰ ਨੇਤਾ ਕੋਟ ਸਿੰਘ ਪੁਰਾਣ ਸ਼ਾਸਤਰ ਨਾਇਆ ਵੀਵਾ ਚੇਤਾ ਮਧੂ ਭਾਰ ਸ਼ੰਤ ਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਭਉ ਪ੍ਰਕਾਰ ਨਿਧਨ ਅਨਾਸ ਆਜਾਨ ਬਾਹੂ ਸ਼ਾਹਾਨ ਸ਼ਾਹੁ ਰਾਜਾਨ ਰਾ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾ ਨਰੰਗ ਕਾਲਾਨ ਕਾਲ ਅਨਭੂਤ ਅੰਗ ਅਭਾਇ ਅਪੰਗ ਗਾਤ ਮਿਤ ਅਪਾਰ ਗੁਣ ਗਨਿ ਉਦਾਰ ਮੁਨ ਗਨ ਪ੍ਰਣਾ ਨਿਰਭੈ ਨਿਕਾਮ ਅਦੁੱਤ ਪ੍ਰਚੰਡ ਮਿਰਗਦ ਆਖੰਡ ਆਲਿਸਿਆ ਕਰਮ ਆਦਿਸਿਆ ਧਰਮ ਸਰਬਾ ਪ੍ਰਣਾਂਡਿਆ ਨਨ ਬਾਡਿਆ ਚਾ

ਕਿਹਾ ਕਾਮੇ ਭੁਜੰਗ ਬ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨ ਮਿੱਤਰਾ ਨ ਬ੍ਰਹਮੰਗ ਨ ਪਿੱਤਰਾ ਨ ਕਰਮੰਗ ਨ ਕਾਏ ਆ ਜਨਮੰਗ ਅਜਾਏ ਨਾ ਚਿੱਤਰਾ ਨ ਮਿੱਤਰਾ ਪਰੇ ਹੈ ਪਵਿੱਤਰਾ ਪਰਥੀਸਾ ਆਦੀਸਾ ਆਦ੍ਰਿਸਾ ਆਗ੍ਰਿਸਾ ਭਗਵਤੀ ਸ਼ੰਵਾ ਪ੍ਰਸਾ ਕਸਦੇ ਕੇ ਆ ਛਿੰਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮਾ ਕੇ ਆ ਪੰਜ ਪਰਮਾ ਕੇ ਆ ਭਿਜ ਲੋਕਾ ਕੇ ਆ ਦਿਤ ਸੁਕਾ ਕੇ ਅਧੂਤ ਮਰਣਾ ਕੇ ਵਿਭੂਤ ਕਰਣਾ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆ ਸ਼ੋਕ ਵਰਣਾ ਕੇ ਸਰਬਾ ਅਪਰਣਾ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨੁਪਾਨੂਪ ਹੈ ਕੇ ਆਦਾ ਦੇਵ ਹੈ ਕੇ ਆਪਾ ਭੀਮ ਹੈ ਕੇ ਚਿਤਰੰਗ ਬਹੀਨਾ ਕੇ ਕੈ ਦੀਨਾ ਕੇ ਰੋਜੀ ਰਜਾ ਕੈ ਰਹੀਮੈ ਰਿਹਾ ਕੈ ਕੇ ਪਾ ਬੇ ਅਬ ਹੈ ਕੇ ਕੈ ਬਲੋ ਕੈ ਬਹਿ ਕੇ ਅਫਲੋ ਗੁਨਾ ਹੈ ਕੇ ਸ਼ਾਹਨ ਸ਼ਾਹ ਹੈ ਕੇ ਕਾਰਨ ਕੁਨਿੰਦਾ ਕੇ ਰੋਜੀ ਦਿਹਾਦਾ ਕੇ ਰਾਜ ਕਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰਗ ਕਰੀ ਹੈ ਕੇ ਸਰਬੰਗ ਦਰੀ ਹੈ ਕੇ ਸਰਵਤਰ ਮਾਨਿਆ ਕੇ ਸਰਵਤਰ ਦਾਨਿਆ ਕੇ ਸਰਵਤਰ ਗਾਉਣੇ ਕੇ ਸਰਵਤਰ ਭਾਉਣੇ ਕੇ ਸਰਵਤਰ ਦੇਸਾ ਕੇ ਸਰਵਤਰ ਬੇਸਾ ਕੇ ਸਰਵਤਰ ਰਾਜਾ ਕੇ ਸਰਵਤਰ ਸਾਜਾ ਕੇ ਸਰਵਤਰ ਦੀਨਾ ਕੇ ਸਰਵਤਰ ਅਣੀਨਾ ਕੇ ਸਰਵਤਰ ਜਾਹੋ ਕੇ ਸਰਵਤਰ ਬਾਹੋ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਕਾਲ ਕੇ ਸਰਵਤਰ ਪਾਲ ਕੇ ਸਰਵਤਰ ਹੰਦਾ ਕੇ ਸਰਵਤਰ ਗੰਦਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜਾ ਕੇ ਸਰਵਤਰ ਰਾਜਾ ਕੇ ਸਰਵਤਰ ਸੁਖ ਕੇ ਸਰਵਤਰ ਮੁੱਖ ਕੇ ਸਰਵਤਰ ਤ੍ਰਾਣ ਕੇ ਸਰਵਤਰ ਪ੍ਰਾਣ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਮਾਨਿਆ ਸਦਾਵੰ ਵਰਦਾਨਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭੰਨ ਕੇ ਸਰਵਤਰ ਮਾਨੈ ਕੇ ਸਰਵਤਰ ਇੰਦਰ ਕੇ ਸਰਵਤਰ ਚੰਦਰ ਕੇ ਸਰਬੰਗ ਕਲੀਮ ਕੇ ਪਰਮੰਗ ਫਹੀਮ ਕੇ ਆਕਲ ਅਲਾਮ ਕੇ ਸਾਹਿਬ ਕਲਾਮ ਕੇ ਉਸਨ ਲਵਜੂ ਹੈ ਤਮਾਮ ਰਜੂ ਹੈ ਮੇਸਲ ਸਲਾਮ ਸਲੀ ਕਦਮ ਦਾਮ ਗਨੀਮਲ ਸ਼ਿਕਸ਼ਤੇ ਗਰੀਬਲ ਪਰਸਤ ਮਿਲੰਦਲ ਮਕਾਨ ਜਮੀਨਲ ਜਮਾਨ ਤਮੀਜਲ ਤਮਾਮ ਰੁਜੁਲ ਨਿਧਾਨ ਹਰੀ ਫਲਾ ਜੀਮ ਰਜਾਏ ਕਜਗੀਨ ਅਨੇਕੋ ਤਰੰਗ ਹੈ ਭੇਦ ਹੈ ਭੰਗ ਹੈ ਜੀਜੁਲ ਨਵਾਜ ਹੈ ਗਨੀਮਲ ਖਿਰਾਜ ਹੈ ਨੇਰ ਉਗਤਾ ਸਰੂਪ ਹੈ ਤ੍ਰੇ ਮੁਕਤ ਬਭੂਤ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦਾ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤਲ ਸਲਾਮ ਹੈ ਸਦਾ ਵਲਾ ਕਾਮ ਹੈ ਨਿਰਬਾਧ ਸਰੂਪ ਹੈ ਗਾਧ ਹੈ ਨੂਪ ਹੈ ਹੂੰਗਾਧ ਰੂਪੇ ਅਨਾਦ ਸਰੂਪ ਹੈ ਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਿਵਰਗੰ ਤ੍ਰਬਾਧੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਬਾ ਨੁਰਾਗੇ ਤ੍ਰੇ ਭੁਗਤਾ ਸਰੂਪ ਹੈ ਸ਼ਿਜ ਹੈ ਸ਼ੂਦ ਹੈ ਕਿ ਨਿਰਕੰ ਵਰਣਾਸ ਹੈ ਪ੍ਰਤੀਲ ਪ੍ਰਵਾਸ ਹੈ ਨੇਰ ਉਗਤਾ ਪ੍ਰਭਾ ਹੈ ਸਦਾ ਸਦਾ ਹੈ ਬੇਭੁਗਤਾ ਸਰੂਪ ਹੈ ਪ੍ਰਭਜੁਗਤਾ ਅਨੂਪ ਹੈ ਨੇਰ ਉਗਤਾ ਸਦਾ ਹੈ ਬੇਭੁਗਤਾ ਪ੍ਰਭਾ ਹੈ ਨੁਗਤਾ ਸਰੂਪ ਹੈ ਪ੍ਰਭਜੁਗਤਾ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੀਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਦੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦੇਖ ਹੈ ਅਲੇਖ ਹੈ ਭੀਖ ਹੈ ਢਾਹ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪੜ ਛੰਦ ਪ੍ਰਸਾਦ
ਸਰਬੰਗ ਹੰਤਾ ਸਰਬੰਗ ਅੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮਾਂ ਸਰਬਾਂ ਧਰਮਾਂ ਸਰਬਾਂ ਜੁਗਤਾ ਸਰਬਾਂ ਮੁਕਤਾ ਰਿਸ਼ਾਵਰ ਸੰਤ ਵੈ ਪ੍ਰਸਾਦ ਨਮੋ ਦਰਕਨਾਸੀ ਸਦਾ ਭੰਗ ਪ੍ਰਕਾਸੀ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਭਾਵ ਬੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨ ਪੁੱਤਰੈ ਨ ਸੁਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨਿਰਸਾਕੰ ਸਰੀਕੈ ਮਿਤੋ ਮੀਕੈ ਸਦੈਵੰ ਪ੍ਰਭਾਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਤ ਵੈ ਪ੍ਰਸਾਦ ਕੇ ਜਾਹਰ ਹਜੂਰ ਹੈ ਕੇ ਹਾਜਰ ਹਜੂਰ ਹੈ ਮੇਸਰ ਸਲਾਮ ਹੈ ਸਮਸਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੰਚਰਾਗ ਹੈ ਕੇ ਕਾਮਰ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰ ਹਿੰਦ ਹੈ ਕਨੀਮੁਲ ਕਮਾਲ ਹੈ ਕੇ ਸੰਜਮਾਲ ਹੈ ਕਨੀਮੁਲ ਖਿਰਾਜ ਹੈ ਗਰੀਬ ਨਵਾਜ ਹੈ ਹਰੀਫਲ ਸਿਕਨ ਹੈ ਰਾਸਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਅਗੰਜੁਲ ਅਗਨੀਮ ਹੈ ਰਜਾਇਕ ਰਹੀਮ ਹੈ ਸਮਸਤਲ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰ ਪ੍ਰਣਾਸ ਹੈ ਬਹਿਸਤਲ ਨਿਵਾਸ ਹੈ ਕੇ ਸਰਬਲ ਗਵਨ ਹੈ ਮੇਸਲ ਰਵਨ ਹੈ ਤਮਾਮਲ ਤਮੀਜ ਹੈ ਸਮਸਤਲਾ ਜੀਜ ਹੈ ਪਰਮ ਬ੍ਰਹਮੀਸ ਹੈ ਸਮਸਤਲਾ ਦੀਸ ਹੈ ਅਦੇਸੁਲਾ ਲੇਖ ਹੈ ਮੇਸੁਲਾ ਭੇਖ ਹੈ ਜਮੀਨਲ ਜਮਾ ਹੈ ਮੀਕੁਲੇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰ ਵਰਗਾ ਸੈਂਗ ਮਿੱਤੋ ਸਭਾ ਸੈਂਕ ਅਜਬਾ ਸਰੂਪ ਹੈ ਮਿੱਤੋ ਬਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਲੰਗ ਹੈ ਮਿੱਤੋ ਅਭੰਗ ਹੈ ਮਧੂ ਭਾਰ ਸ਼ੰਦ ਵੈ ਪ੍ਰਸਾਦ ਮੋਨ ਮਨ ਬਰਣਾ ਗੁਣ ਗਣ ਮਦਾਮ ਹਰ ਭਰਿਆ ਗੰਜ ਹਰਨਾ ਪ੍ਰਭੰਜੇ ਅਨਗਨ ਬਰਣਾ ਮਨਮਾ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਣ ਬਰਣਾ ਜਲ ਥਲ ਮਦਾਮ ਮਨ ਛੇਦ ਅੰਗ ਆਸਨੀ ਅਪੰਗ ਉਪਮਾ ਅਪਾਰ ਗਤਨ ਦੁਦਾਰ ਜਲ ਥਲ ਅਮੰਡ ਦਿਸ ਵੇ ਅਭੰਡ ਜਲ ਥਲ ਮਹੰ ਦਿਸ ਵਿਸ ਬੇਅੰਤ ਅਨੁਭਵ ਅਨਾ ਤ੍ਰੇਤਾ ਤੁਲਾਸ ਆਜਾਨ ਬਾਹੂ ਏਕੈ ਸੁਦਾਵ ਓਅੰਕਾਰਿਆ ਕਥਨੀ ਅਨਾ ਖਲਖੰਡ ਖਿਆਲ ਗੁਰਭਰਿਆ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛੇਦਗਾ

ਕ੍ਰਿਤ ਹੈ ਅੰਮ੍ਰਿਤ ਬੇਸੁਰ ਹੈ ਪਰਮੇਸੁਰ ਹੈ ਕ੍ਰਿਤਾ ਕ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਿਰਦਾਇਕ ਹੈ ਕਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲੀ ਹੈ ਨਿਰਪਨਾਇਕ ਹੈ ਸਰਬਾਇਕ ਹੈ ਪਾਪੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਨਿਵਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰਹਿ ਹਰਤਾ ਹਰਹਿ ਪਰਮਾਤਮਾ ਹੈ ਸਰਬਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਦ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਨਰਿੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਮ੍ਰਿੰਦ ਮ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸੰ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਤ ਜੁਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੀਏ ਨਾਦੰਗ ਬਿਬੂਦੇ ਕਲੰਕਾਰ ਰੂਪੇ ਅਲੰਕਾਰ ਡੰਗੇ ਨਮੋ ਆਸੇ ਆਸੇ ਨਮੋ ਬਾਮੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਕਸ ਗੰਜਾ ਪੰਜ ਲੱਖ ਪੱਖ ਕਾ ਦਿਆਲ ਲੇਖ ਭੀਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੂਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਗੰਜੇ ਅਲੇਖੇ ਭੁਜੰਗ ਪ੍ਰਿਆਦ ਛੰਦ ਨਮਸਤੁਲ ਪਰਣਾਮੇ ਸਮਸਤੁਲ ਪਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮ ਵਿਭੂਤੇ ਸਮਸਤੁਲ ਸਰੂਪੇ ਕੁਕਰਮ ਪਰਣਾਸੀ ਸੁਧਰਮ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪਰਣਾਸੀ ਕਨੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਏ ਬਾ ਵਿਭੂਤੇ ਗਜਾਏ ਬਾ ਕਨੀਮੇ ਹਰੀਅੰ ਕਰੀਅੰ ਕਰੀਮੁਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਅੰਭਵ ਸੁਭੰਗ ਸਰਬਦਾ ਸਰਬ ਜੁਗਤੇ

ਪੂਜਨ ਤਾਇਓ, ਪੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਚੌਪਈ ਸਾਹਿਬ ਇੱਕ ਓਅੰਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ, ਕਬਿਓ ਬਾਜ ਬੇਨਤੀ ਚੌਪਾਈ, ਹਮਰੀ ਕਰੋ ਆਦਰ ਚਾ ਪੂਰਨ ਹੋਵੇ ਜਰਗੀ ਚਾ, ਤਵ ਚਰਨ ਮਨ ਰਹਿ ਹਮਾਰਾ, ਇਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਖ ਸਵਾ ਤੁਮ ਕਾਬੂ, ਆਪ ਹਾਦੈ ਮੈਂ ਬਚਾਵੋ, ਸੁਖੀ ਵਸੈ ਮੂਲ ਪਰਿਵਾਰਾ, ਸੇਵਕ ਸਿੱਖ ਸਵੈ ਕਰਤਾਰਾ, ਮੋਰ ਇੱਛਾ ਨਹੀਂ ਕਰਦਾ ਕਰੀਐ, ਸਭੈ ਰਣ ਕਉ ਵਾ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਧੂਰ ਭਜਨ ਕੀ ਰਹਿ ਪਿਆਸਾ, ਤੁਮੈਂ ਛਾੜ ਕੋਈ ਅਵਰ ਨ ਤਿਆਉਂ, ਜੋ ਬਰ ਚਾਹੂੰ ਸੋ ਤੁਮ ਦੇ ਪਾਉਂ, ਸੇਵਕ ਸੇਖਾ ਮਾਰੇ ਤਾਰੀਐ, ਚੰਦਨ ਸਤਰ ਹਮਾਰੀ ਮਾਰੀਐ, ਆਪ ਹਾ ਦੈਮ ਦੇ ਵਰੀਐ, ਮਰਨ ਕਾਲ ਕਾ ਤ੍ਰਾਸ ਮਰੀਐ, ਜੋ ਸਦਾ ਹਮਾਰੇ ਪੱਛਾ, ਸ੍ਰੀਆ ਤੁਜੂ ਕਰੀਓ ਰੱਛਾ, ਰਾਹ ਲਿਓ ਮੇਰਾ ਖਨਹਾਰੇ, ਸਾਹਿਬ ਸੰਤਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਦਾ, ਤੁਮਹੋ ਪੁਰੀ ਚਤੁਰ ਦਸਕੰਦਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਬਰਕਾਸਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਮਨ ਕਾਲ ਜੋਗੀ ਸ਼ਿਵ ਕੀਆ, ਬੇਦਰਾ ਬ੍ਰਹਮਾ ਜੂਤੀਆ, ਜਮਨ ਕਾਲ ਸਾ ਲੋ ਸਵਾਰਾ, ਨਮਸਕਾਰ ਹੈ ਤਾਹੀ ਅਮਾਰਾ, ਜਮਨ ਕਾਲ ਸਾ ਜਗਤ ਬਣਾਇਓ, ਦੇਵ ਦੈਨ ਜਚਨੇ ਵਜਾਇਓ, ਵਾਦ ਅੰਤੀ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸ਼ਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵ ਕਨ ਕੋ ਸਭ ਗੁਣ, ਸੁਖ ਦੀਆ ਸਤਰਨ ਕੋ ਬਲਮ ਉਮਰ ਕੀਆ, ਘੜ ਘੜ ਕੇ ਅੰਦਰ ਕੀ ਜਾਂਦ, ਭਲੇ ਬੁਰੇ ਕੀ ਪੀਰ ਪਛਾਣ, ਚੀਟੀ ਤੇ ਕੁੰਚਰਿਆ ਸੂਲਾ, ਸਭਰ ਕਿਰਪਾ ਦ੍ਰਿਸ਼ਟ ਕਰ ਬੂਲਾ, ਸੰਤਰਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਗੇ ਸੁਖੀ, ਏਕ ਏਕ ਹੀ ਪੀਰ ਪਛਾਨੈ, ਘਾਟ ਘਾਟ ਕੇ ਪਟ ਪਟ ਕੀ ਜਾਨੈ, ਜਬਤ ਕਰਾ ਕਰਾ ਕਰ ਤਾਰਾ, ਪ੍ਰਜਾ ਤਰ ਤਬਦੀ ਅਪਾਰਾ, ਜਮਿਆ ਕਰਖ ਕਰ ਤੋ ਕਬਹੂ, ਤੁੰਬੈ ਮੰਤ ਦੇ ਤਰ ਸਭੂ, ਜੇਤੇ ਬਦਨ ਸਿਹਟ ਸਭ ਤਾਰੈ, ਆਪ ਆਪਣੀ ਬੂਜੋ ਚਾਰ।

ਜਿਸਮੈ ਸ਼ਰਨ ਤਿਹਾਰੀ ਆਪਾ ਦਰਿਉ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟਾ ਦੁਖ ਤੇ ਲਿਉ ਬਚਾਈ ਕਿਰਪਾ ਕਰੀ ਹੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰਬੈ ਸਕਲ ਦੇ ਕੋ ਹਰਤਾ ਦੁਸ਼ਟ ਦੁਖੀਅਨ ਕੁਸ਼ੈ ਕਰਤਾ ਸ਼੍ਰੀਆ ਤੁਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨਮਾਂਸ਼ਦ ਫਲ ਪਾਵੈ ਸੂਈ ਦੂਖਨੰਦ ਸਾਹਿਬ ਆਪਦ ਕੋਈ ਅੜੇਲਾ ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੈ ਮੂਲ ਚਿਤ ਲਾਏ ਚਤੁਰਤਾ ਆਵਈ

ਦਾਸ ਗੋਬਿੰਦ ਦਾਸ ਤੁਹਾਰ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮਨਿਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਮਜੀਆਂ ਵਾਧਾਂ ਆਈਆਂ ਰਾਗ ਰਤਨ ਬਰਬਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ

ਕਾਲਾ ਸਮਰਾਤ ਸੁਆਮੀ ਸੁਖਮਨੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੀ ਰਾ ਕਰਤਾ ਦੀਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੀ ਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸ਼ਾਨ ਸੁਖਮਨਿਆ ਵਸਿਆ ਜਿਨ ਇੱਛਾ ਸਾ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਦੋ ਸ਼ਬਦ ਤਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚਾ ਸ਼ਬਦ ਤਿਰਕਾਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਦਿਨਕਰ ਧਾਰੀਆ ਪੰਚ ਦੂਤ ਤਨਵਾਸ ਗੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਬਾਇਆ ਤੁਰ ਜਿਨ ਕਾ ਸੀ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਂ ਸੁਗੋਆ ਤਿਤ ਘਾਰੇ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਤੁਦ ਬਾਸ ਸਮਰੱਥ ਗੋਏ ਨਾਹੀ ਕਿਰਪਾ ਕਰਬਨ ਵਾਰੀਆ ਏਸ ਨੌ ਹੁਰ ਸਾਹ ਨਾਹੀ ਸ਼ਬਦ ਲਾ ਸਵਾਰੀਆ ਕਹਿ ਨਾਨਕ ਲਿਵੈ ਬਾਜੂ

ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੀ ਵਿਚਾਰਿਆ ਇੱਕ ਪਰਮ ਬੁਲਾ ਫਿਰੇ ਦਹਿ ਦਸ ਕਲਾਮ ਲਾ ਸਵਾਰਿਆ ਗੁਰੂ ਪ੍ਰਸਾਦੀ ਮਨ ਬਯਾ ਦਨਮਲ ਜਿੰਦਾ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਕਰ ਕੀ ਕਰੈ ਕਹਾਣੀ ਕਰੈ ਕਹਾਣੀ ਕਥ ਕੇਰੀ ਕੇ ਦੁਆਰੈ ਪਾਈਐ ਤਨ ਮਨ ਧਨ ਸਭ ਸੋਮ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਇਆ ਤਮੋਣੀ ਤਨੈ ਕੀਤੀ ਜਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਵਿਟੂ ਜਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਾਥ ਸੰਭਾਲੇ ਇਹ ਕੁਟੰਬ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾ ਤੇਰਾ ਚੱਲੈ ਨਾਹੀਂ ਤੇ ਨਾਲ ਕੁੰਚ ਦਲਾਈਐ ਐਸਾ ਕੰਮ ਲੈ ਨਾ ਕੀਚੈ ਜਦ ਅੰਤ ਪਛੋਂ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਵਹਿ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਾਥ ਸੰਭਾਲੇ ਅਗਮ ਅਗੋਚਰਾ ਤੇਰਾ ਅੰਦਰ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਅਜੰਦ ਸਭ ਖੇਲ ਤੇਰਾ ਕਹਿ ਕੋ ਆਪ ਖਾਣੈ ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤੋ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਦਰ ਪਾਇਆ ਸੋਰ ਨਾਰ ਮੁੰਦਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਤੁਦ ਪਾਏ ਇੱਕ ਬੇ ਪ੍ਰਸਨ ਆਇਆ ਲਾਭ ਲੋਭ ਅੰਕਾ ਚੁੱਕਾ ਸਤਿਗੁਰੂ ਮੱਲਾ ਪਾਇਆ ਕਹਿ ਨਾਨਕ ਜਿਸਨੂੰ ਆ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਾਭ ਲੋਭ ਅੰਕਾ ਤਾ ਦ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖਰਿਓ ਦਿੱਖੀ ਵਾਲੋ ਨਿੱਕੀ ਇਹ ਤਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਤ ਅਜਿਹਾ ਹਰਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗਾਂ ਜੁਗ ਨਿਰਾਲੀ ਜਿਉਂ ਤੂੰ ਚਲਾ ਹੇ ਤਬ ਚੱਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਵ ਤੂੰ ਚਲਾ ਹੇ ਤਬਾ ਚੱਲਾ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਬਾਬਾ ਤੁਮੈਂ ਚਲਾਵਹੇ ਇਹ ਸੋਹੇ ਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇ ਲਾ ਸਤਿਗੁਰੂ ਸੁਣਾਇਆ ਇਹ ਤਨਕਾ ਮਨੁਸਿਆ ਜੰਦਰੋਂ ਲਿਖਿਆ ਆਇਆ ਕਬਰੇ ਕਨੇਰੇ ਕਰਹਿ ਗੱਲਾਂ ਗੱਲੀ ਕਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤਰ ਹੋਏ ਸੀ ਜਨਾ ਜਿੰਨੀ ਹਰਦਿਆਇਆ ਹਾਰ ਧਿਆਇਆ ਪਵਿੱਤਰ ਹੋਏ ਗੁਰਮਾਂ ਜਿਨੀ ਦਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁ ਪਵਿੱਤ ਸੰ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤਰ ਸੇ ਪਵਿੱਤਰ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਰ ਜਿਨ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿ ਨ ਉਪਜੈ ਮਨ ਸਹਿਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤਾ ਸੰਜਮ ਰਹਿ ਕਰਮ ਕਮਾਏ ਸਹਿਸੇ ਜੀਓ ਮਲੀਨ ਹੈ ਕਿ ਸੰਜਮ ਦੋਤਾ ਜਾਏ ਮਾਨ ਧੂਬੋ ਸ਼ਬਦ ਲਾਗੋ ਅਰਸੋਂ ਰੋਚ ਦਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਬਜਾਏ ਜੀ ਹਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂਐ ਹਾਰਿਆ ਇਹ ਤਿਸ਼ਨਾ ਮੁੰਡਾ ਰੋਗ ਲੱਗਾ ਮਨ ਮਨੋ ਵਿਸਾਰਿਆ ਬੇਤਾ ਮੈਂ ਨਾਮ ਤੁਮ ਸੋ ਸੁਣੈ ਨਾਹੀ ਫਿਰੈ ਜਿਉਂ ਬੇਤਾਲਿਆ ਕਹਿ ਨਾਨਕ ਜੈਸਾ ਸੱਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ ਜੀ ਹਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਦਾ ਨਿਰਮਲ ਜੀਆ ਨਿਰਮਲ ਸਰਗੁਰ ਤੇ ਕਰਨੀ ਮਾਣੀ
ਕੂੜ ਕੀਸ ਪੰਚਾ ਰਾਹੀ ਮਨਸਾ ਸਾ ਸਮਾਣੀ ਜਨਮ ਰਾਂਜਨ ਖੱਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜੇ ਮਾਨਨ ਮਲਾ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਨਮ ਕੋ ਵੈ ਹੋਵੈ ਤਾਂ ਸਨਮ ਸੇਖਾ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੈ ਚਰਨ ਹਿਰਦੈ ਦਿਆਏ ਅੰਦਰੇ ਆਤਮ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਮਨੇ ਵਰਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨ ਮੁਖ ਹੋਏ ਜੇ ਕੋ ਗੁਰਦੇ ਬੇਮੁਖੋ ਵੈ ਮਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਮਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਮਨ ਸਤਿਗੁਰ ਮੁਕਤ ਨ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਨਕਾ ਨਦਰ ਕਰਮ ਹੋਵੈ ਹਿਰਦਾ ਤਨਾ ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰੋਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤ ਗੁਰੂ ਮਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਿਛੂ ਨਾ ਜਾਣੀ ਚਿੱਤ ਜਨਕਾ ਹਰੜਾ ਮਾਇਆ ਬੂਮਨ ਬੈਰ ਬਾਣੀ ਕਹਿ ਨਾਨਕ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਦੇ ਆਪ ਪਾਏ ਕਹਿ ਕਰਤਾ ਆਪੇ ਹੁਮਰਤਾਏ ਹੁਮਰਤਾਏ ਆਪ ਵੇਖੈ ਗੁਰਮਾਂ ਕਿਸੇ ਬਜਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮਾਂ ਜਿਸਨੂੰ ਆਪ ਕਰੇ ਸੋ ਵੈ ਏਕਾ ਸਿਉਣ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤਾ ਸਾਰਣ ਜਾਣੀ ਤੱਤਾ ਸਾਰਣ ਜਾਣੀ ਗੁਰੂ ਬਾਜੋਂ ਤੱਤਾ ਸਾਰਣ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਮਿਆਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਦਾ ਹਰਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੂਤਰ ਪਾਏ ਜਿਸ ਨੂੰ ਆਨੰਦੇ ਨਿਹਾਲ ਲਾਗਾ ਜਾਗ ਰਹਿਣ ਮਿਆਣੀ

ਉਹ ਚਾਵਈ ਉਸ ਨੂੰ ਕਿਉਂ ਪੇ ਨ ਸਕੀ ਜਿਸ ਨੂੰ ਆਪਣੀ ਨਿਵਲਾਵਾ ਆਪਣੀ ਨਵਿਆ ਪੇ ਲਾਏ ਗੁਰਮਾ ਸਦਾ ਸੰਭਾਲੀ ਹੈ ਕਹਿ ਰਾਣਗੇ ਵਰਦਾਤਾ ਸੋ ਕਿਉਂ ਮਨੋ ਸਾਰੀਆ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਨੂੰ ਸਭ ਇੱਕੋ ਜਿਹੀ ਕਰਤਾ ਕੇਂਦਰ ਚਾਇਆ ਜਦ ਸਪਾਣਾ ਤਾਂ ਜੰਮਿਆ ਪ੍ਰਭਾ ਫੁੱਲਾ ਪਾਇਆ ਲਿਵ ਛੁਟਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇਤ ਹਰ ਵਿਸਰੈ ਮੋਹ ਜੇ ਪਾ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਨਿਵਲਾ ਗੀਤ ਨਿਮਿੱਚੇ ਮਾਇਆ ਪਾਇਆ ਹਰਿਆ ਅਮੁੱਲਕ ਹੈ ਮੁਲਣਾ ਪਾਇਆ ਜਾਏ ਮੁਲਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਬਿਰਲਾਏ ਐਸਾ ਸਤਿਗੁਰ ਜੀ ਮਿਲੈ ਤੈਨੂੰ ਸਰਸੰਭੀਆ ਵਿੱਚੋਂ ਆਪ ਜਾਏ ਜਿਸ ਦਾ ਜੀ ਆਓ ਤੈ ਮਨ ਰਹਿ ਹਰ ਵਸੀ ਮਨਿਆਏ

ਸਦਾ ਸਤਿਗੁਰੁ ਤੇਰਾ ਜਾਣੀ ਹਰ ਹਰ ਨਿਜ ਪਿਓ ਜੀਉ ਲਾਹਾ ਕੱਢਿਓ ਦਿਹਾੜੀਓ ਧੰਨ ਨਾਮ ਰਿਆ ਜਨਮ ਰਿਆ ਪਿਪਾਣਾ ਕਹਿ ਲਾਨਹਾਰਾ ਆਸ ਮੇਰੀ ਮਨ ਵਾਵਣ ਜਾਰਾ ਏ ਰਸਨਾ ਤੂੰ ਰਸਰਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤੈ ਜਿਚਰ ਹਰਸ ਬੱਲੇ ਨਾ ਪਾਏ ਅਰਸ ਪਾਏ ਬੱਲੇ ਪੀਆ ਰਸ ਬਹੁੜ ਨਾ ਤ੍ਰਿਸ਼ਨਾ ਲਾਗਾ ਆਏ ਇਹ ਅਰਸ ਗਰਮੀ ਪਾਈਆ ਸਤਿਗੁਰ ਮਿਲੈ ਦਿਸਿਆਏ ਕਹਿ ਨਾਨਕ ਹੋਰੇ ਅੰਦਰਸਾ ਵਿਸਰੇ ਜਾਂ ਹਰ ਵਸੀ ਮਨਿਆਏ ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੂੰ ਜਗਮੈਂ ਆਇਆ ਹਰ ਜੋਤ ਰੱਖੀ ਤੁਰ ਵਿੱਚਾ ਤਾਂ ਤੂੰ ਜਗਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹਿ ਨਾਨ ਸ੍ਰਿਸ਼ਟ ਕਾ ਮੂੰਹ ਰਚਿਆ ਜੋਤ ਰਾਖੀ ਤਾਂ ਤੂੰ ਜਗਮੈਂ ਆਇਆ ਮਨ ਚਾਉ ਪਿਆ ਪ੍ਰਭਿਆ ਨੂੰ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਾ ਨੇ ਸਖੀਆ ਸੋਗ ਦੂਰ ਨਾ ਵਿਆਹ ਪਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਬ੍ਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰਣਾ ਹਰ ਸੁਭੁਗ ਕਹਿ ਨਾਨਕ ਪ੍ਰਭਿਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਸਜਗਮੈਂ ਆਏ ਕਹਿ ਕਿਆ ਦੁਰਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸਰੀਰਾ ਜਾਂ ਤੂੰ ਜਗਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁਭ ਹਰਮਨ ਨਾਮ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰ ਮਲਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿੰਘ ਚਲਾਇਆ ਇਹ ਨੇਤਰ ਹੋ ਮੇਰੇ ਹੋ ਆ ਤੁੰਬਾ ਜੋ ਤਰੀ ਹਰ ਬਿਨੇ ਵਰਣਾ ਦੇਖੋ ਕੋਈ ਹਰ ਬਿਨੇ ਵਰਣਾ ਦੇਖੋ ਕੋਈ ਨਦਰੀ ਹਾਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨੇ ਵਰਣਾ ਕੋਈ ਕਹਿ ਨਾਨਕੇ ਨੇਤਰੇ ਅੰਦਸੇ ਸਰਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਮਨੋ ਮੇਰੇ ਹੋ ਸਾਚਾ ਸੁਣੈ ਨੂੰ ਬਿਠਾਏ ਸਾਚਾ ਸੁਣੈ ਨੂੰ ਬਿਠਾਏ

ਤਾਂ ਕੀ ਕਰ ਗਈ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸਾਚਾ ਸੁਣਨ ਨੂੰ ਬਿਠਾਏ। ਹਰ ਜੀਉ ਗੁਫਾ ਅੰਦਰ ਰੱਖੈ, ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਬਾਰੇ ਪ੍ਰਗਟ ਕੀਏ, ਦਸਵਾਂ ਦਰਖਾਇਆ ਗੁਰਦੁਆਰੇ ਲਾਏ ਪਾਵਨੀ, ਕੰਨਾ ਦਸਵਾਂ ਦੁਆ ਦਿਖਾਇਆ ਤੈਂ ਨੇਕ ਰੂਹ ਨਾ ਨਮਨਿੰਦ ਤਿਸਦਾ ਅੰਦਰ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ, ਜੀਆ ਗੁਫਾ ਅੰਦਰ ਰੱਖੈ ਵਾਜਾ ਪਵਨ ਵਜਾਇਆ, ਇਹ ਸਾਚਾ ਸੁਹੇਲਾ ਸਾਚਾ ਕਰ ਗਾਵਹੁ, ਗਾਵਹੁ ਤਾਂ ਸੁਹੇਲਾ ਘਰ ਸਾਚਾ ਜਿੱਤੈ ਸਦਾ ਸੱਚ ਦਿਆ ਵਹੇ। ਸਚੋ ਤੇ ਆਵਹਿ ਜਾਂ ਨਿਰਭਾਵੈ ਗੁਰਮਾਂ ਜਨਾ ਵਜਾ ਵਹੇ, ਜੋ ਸਤਸਭਨਾਂ ਕਾ ਖਸਮ ਹੈ ਜੇ ਬਖਸ਼ੇ ਸੁਜਨ ਭਾਵਹੇ। ਕਹਿ ਨਾਨਕ ਸੱਚ ਸੁਹੇਲਾ ਸੱਚੈ ਘਰ ਗਾਵਹੇ, ਆਨੰਦ ਸੁਣੋ ਬੜਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਸੂਰੇ, ਦੁਖ ਰੋ ਸੰਦਾ ਬੁੰਦਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤਰ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੀ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਿਆ ਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਕ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਲਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀ ਵਾਹ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜੇ ਗਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤਖਤਾਂ ਉੱਪਰ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀ ਦਰ ਬਖਸ਼ਿਸ਼ ਕੀਤੇ ਇਸ ਵਕਤ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੇ ਨਿਤਨੇਮ ਜੀ ਕੀ ਅਰਦਾਸ ਅਖਰਵਾਦ ਘਾਟ ਪੁੱਛ ਮਾਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਵਣਾ ਸਰਬੱਤ ਸਾਰ ਸੰਗਤ ਦੀ ਹਾਜ਼ਰੀ ਤਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ ਕਦਮ ਕਦਮ ਲਿਖੇ ਵਿੱਚ ਲਾਵਣਾ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਗਰੀਨ ਪਾਤਸ਼ਾਹ ਜੀ ਸਭ ਦੇ ਘਰ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ ਕਰਨੇ ਹਰ ਮੈਦਾਨੇ ਦੀਵਾਨੇ ਫਤਿਹ ਬਖਸ਼ਿਸ਼ ਕਰਨੀ ਕਿਰਤ ਕਮਾਈਆਂ ਸਫਰੀਆਂ ਕਰਨੀਆਂ ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਿਸ਼ ਕਰਨੇ ਗਰੀਬ ਪਾਤਸ਼ਾਹ ਜੀ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਥਰਾ ਕਰਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਦੇਹ ਰੂਪ ਦਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਪੰਥ ਅੰਦਰ ਏਕਤਾ ਦਫਾਕ ਆਪਸੀ ਪ੍ਰੇਮ ਬਖਸ਼ਿਸ਼ ਕਰਨਾ ਸਮੂਹ ਬੰਦੀ ਸਿੰਘਾਂ ਨੂੰ ਰਿਹਾਈ ਬਖਸ਼ਿਸ਼ ਕਰਦੇ ਹੋਏ ਸਤਿਗੁਰੂ ਜੀ ਸਮੂਹ ਪਰਿਵਾਰਾਂ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨੀ ਗਰੀਬ ਪਾਤਸ਼ਾਹ ਜੀ ਬਖਸ਼ਿਆ ਖਜ਼ਾਨਾ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਦਾਰਾਈ ਸੰਗਤ ਨੂੰ ਅਸੀਸ ਬਖਸ਼ਦੇ ਆ ਪਾਵਨ ਪਵਿੱਤਰ ਮੁੱਖ ਆ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ ਉਪਰੰਤ ਅੰਮ੍ਰਿਤ ਵੇਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਾ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾੜੇ ਸਰਬੱਤ ਦਾ ਭਲਾ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿਨ ਲਹਿਣਾ ਥਾਪ ਜੋਤ ਜਗਤਾਰੀ, ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ, ਤਿਨ ਸ੍ਰੀ ਰਾਮਦਾਸ ਸੋਧੀ ਫਿਰ ਸਪਿਓ, ਹਰ ਕਾ ਨਾਮ ਅਖੈ ਨਿਧਿ ਅਪਿਓ, ਅਪਿਓ ਹਰ ਨਾਮ ਅਖੈ ਨਿਧਿ ਚਹੁ ਜੁਗ ਗੁਰ ਸੇਵਾ ਕਰ ਫਲ ਲਈ ਅੰਗ, ਬੰਧਾ ਜੋ ਚਰਨ ਸ਼ਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਈ ਅੰਗ, ਪ੍ਰਤੱਖ ਦੇ ਪਰ ਬ੍ਰਹਮ ਸਵਾਮੀ ਆਦ ਰੂਪ ਪੋਖਣ ਭਰਨ, ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਪ੍ਰਭਾਗੀ ਹੈ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਰਮਨਪ੍ਰੀਤ ਸਿੰਘ ਜੀ ਉਹਨਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉੱਗ ਵਹਿ ਸੂਰਜ ਚੜ੍ਹੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲਬਵਾੜ ਜਿਉਂ ਸੁਨੇ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੁਨਾਹਾ

ਜੇ ਕੁਦਰ ਸਾਜੇ ਕਰ ਆਸਨ ਡਿਟੋ ਚਾਓ ਦਾਤਾ ਕਰਤਾਪ ਤੂੰ ਤੁਝ ਦੇਵੈ ਕਰੈ ਪਸਾਓ ਤੂੰ ਜਾਣੋ ਈ ਸਭ ਸਦ ਦੇ ਲੈ ਸਹਿ ਜਿੰਦ ਕਵਾਓ ਕਰ ਆਸਨ ਡਿਟੋ ਚਾਓ ਕਰ ਆਸਨ।

0: ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਹ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸਤਨਿਆ ਵੱਡੀ ਵਡਿਆਈ ਜਾ ਨਿਹਚਲ ਥਾਓ ਵੱਡੀ ਵਡਿਆਈ ਜਾਣੇ ਅਲਾਓ ਵੱਡੀ ਵਡਿਆਈ ਬੁੱਝੇ ਸਭ ਭਾਓ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਪਿਆ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ

ਨਾਨਕ ਜੀ ਉਪਾਇਕ ਲਿਖਣਾ ਵੈ ਧਰਮ ਬਹਾ ਲਿਆ ਉਥਾ ਸੱਚੇ ਸੱਚ ਨੀ ਬੜੈ ਚੁਣ ਕੱਢੇ ਜਜਮਾ ਲਿਆ ਥਾਵਨਾ ਪਾਇਨ ਕੁੜੀਆਰ ਮੂੰਹ ਕਾਲੈ ਦੋ ਜਗ ਚਾਲਿਆ ਤੇ ਨਾਰੇ ਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ

ਵਿਸਮਾਦ ਪਾਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪੁਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਵਿਯੋਗ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਾਲਾ।

0: ਨਾਨਕ ਬੁਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵੇ ਆਕਾਰ ਕੁਦਰਤ ਵੇਦ ਪ੍ਰਾਣਕ ਦੇਪਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕੀਆ ਕੁਦਰਤ ਵਧੀਆ ਕੁਦਰਤ ਮਾਨਵ ਮਹਾਨ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੀਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਜ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

0: ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੋ ਜਿਵਤਾ ਸਗਲੀ ਧਰਤੀ ਮਾਲ ਧਨ ਪਰਤਨ ਸਰਬ ਜੰਜਾ ਨਾਨਕ ਮੁਸੈ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੜ ਉੜ

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰੂ ਵਿੱਚ ਆਪ ਰੱਖਿਓ ਹੁਣ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲੀਏ ਸਦਾ ਮੁਕਤਾ ਜਿਨ ਵਿੱਚੋਂ ਮੋਹ ਚੁਕਾਇਆ, ਉਹ ਤਮਿਓ ਵਿਚਾਰਾ ਜਿਨ ਸੱਚੇ

ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਣਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰਜਨ ਤੇ ਉਪਾਇਆ, ਹੋਂ ਮੈਂ ਬੁਝੈ ਤਾਂ ਦਰ ਸੁਜੈ, ਗਿਆਨ ਵਿਹੂਣਾ ਕਥ ਕਥ ਲੁਜੈ, ਨਾਨਕ ਹੁਕਮੀ।

ਤੇਰੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੀ ਆਇਆ ਉਨੀ ਮੰਦਾ ਪੈਨ ਰੱਖਿਓ ਕਰ ਸੁਕਰੀ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ।

0: ਆਖਿਆ ਠਗ ਮਹੱਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ ਲੱਖ ਗੁਣਾ ਪ੍ਰਵਾਨ, ਲੱਖ ਤਪ ਪ੍ਰਤੀਰਥਾਂ ਸਹਿਜ ਜੋ ਬੇਬਾਨ, ਲੱਖ ਸੂਰਤਾਂ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ, ਧਿਆਨ ਪੜੀ ਇਹ ਪਾਠ ਪੁਰਾਣ।

ਬੜੀ ਸੱਚਾ ਸਾਹਿਬ ਏਕ ਪੂਜਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲਿਆ ਸਸਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਜਣਾ ਜਾਣੀ ਮਨ

ਹੀ ਦੁੱਖ ਦੀਆ ਸਹੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਤਿਗੁਰ ਆਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿ ਰਹਿਣ ਸਕਹਿ ਰਹਿ ਮੋਨ ਬੇਗੂਤਾ ਕਿਉਂ ਜਾਗੇ ਗੁਰਬਿਨ ਸੂਤਾ ਪੱਗ ਪਿਤਾਣ ਆਪਣਾ ਕੀਆ ਕਮਾਣਾ।

ਕੋਈ ਪੜਿਆ ਹੋਵੇ ਗੁਨੇਗਾਰ ਤਾਂ ਉਹ ਵੀ ਸਾਧਨਾ ਮਾਰੀਏ। ਜੇ ਅਕਾਲੇ ਕਾਲਣਾ ਤੇ ਵੇਹੂ ਨਾ ਉਪਚਾਰੀਏ, ਐਸੀ ਕਲਾ ਨਾ ਖੇੜੀਏ ਜੀ ਦਰਗਹਿ ਗਿਆ ਹਾਰੀਏ। ਪੜਿਆ ਤੇ ਉਹ ਵਿਚਾਰ ਅੱਗੇ ਵਿਚਾਰੀਏ, ਮੋਹ ਚ ਲੈ ਸੋ ਅੱਗੇ ਮਾਰੀਏ।

ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਹੇ ਨਿਰਾ ਸਿਕਿਤ ਫਲ ਫਿੱਕੇ।

ਜੀ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕਿੱਤਾ ਪਾਈਏ ਆਪਣਾ ਸਾ ਕਾਲ ਪੁਰੀ ਕਿਉਂ ਘਾਲੀਏ ਮੰਦਾ ਮੂੰਹ ਨਾ ਕੀਜੇ ਦੇ ਲੰਬੀ ਨਜ਼ਰ ਨਿਹਾਲੀਏ ਜੋ ਸਾਹਿਬ ਨਾ ਹਾਰੀਏ ਤੇ ਵਿਆਹ

ਪੌੜੀ ਚਾਕਣ ਲੱਗੇ ਚਾਕਰੀ ਜੇ ਚੱਲਿਆ ਕਿਸਮੈ ਪਾਏ ਹੋਰ ਮਤ ਇਸ ਨੂੰ ਅਗਲੀ ਬੁਝੋ ਵੀ ਤੂੰ ਨਾ ਖਾਏ ਖਸਮੈ ਕਰੈ ਬਰਾਬਰੀ ਫਿਰ ਗੈਰਤ ਅੰਦਰ ਪਾਏ ਬਜੋ ਗਵਾਏ ਅਗਲਾ ਮੋਏ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾ।

ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿਨੀ ਰਹਾਉ। ਇਹ ਆਰੰਭਤਾ ਵਾਲਾ ਬੰਦ ਹੈ ਔਰ ਸਤਿਗੁਰਾਂ ਨੇ ਆਪਣੇ ਮਨ ਨੂੰ ਸੰਬੋਧਨ ਕੀਤਾ ਹੈ।

ਭਾਉ ਆਪਣੇ ਮਨ ਦੇ ਨਾਲ ਗੱਲ ਕੀਤੀ ਹੈ। ਗੁਰਬਾਣੀ ਦੇ ਅੰਦਰ ਬਹੁਤਾਤ ਦੇ ਵਿੱਚ ਫਸਟ ਪਰਸਨ ਦੇ ਵਿੱਚ ਭਾਉ ਆਪਣੇ ਆਪ ਨੂੰ ਵਿਚਾਰ ਕਰਦੇ ਹਾਂ, ਗੱਲ ਕਰਦੇ ਹਾਂ, ਸਤਿਗੁਰੂ ਸਾਹਿਬਾਨ ਨੇ ਉਪਦੇਸ਼ ਕੀਤਾ ਹੈ। ਉਹ ਆਪਣੇ ਆਪ ਨੂੰ ਸੰਬੋਧਨ ਕਰਦੇ ਨੇ, ਆਪਣੇ ਆਪ ਨੂੰ ਸਾਹਮਣੇ ਰੱਖ ਕੇ ਵਿਚਾਰ ਕਰਦੇ ਨੇ, ਪਰ ਵਿਚਾਰ ਸਮੁੱਚੇ ਜਗਤ ਦੇ ਲਈ, ਸਾਰੇ ਸੰਸਾਰ ਦੇ ਭਲੇ ਵਾਸਤੇ। ਭਗਤਾਂ ਦੀ ਬਾਣੀ, ਸਤਿਗੁਰਾਂ ਦੀ ਬਾਣੀ, ਉਪਦੇਸ਼ ਗੁਰਬਾਣੀ ਦੇ ਅੰਦਰ ਸਤਿਗੁਰੂ ਨੇ ਇੱਕ ਬਚਨ ਕੀਤਾ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਗੁਰਬਾਣੀ ਦੀ ਕੋਈ ਵਿਚਾਰ ਉਹ ਸਾਰੇ ਜਗਤ ਦੇ ਲਈ, ਸਾਰੇ ਸੰਸਾਰ ਦੇ ਲਈ ਹੈ। ਕੋਈ ਕਿਸੇ ਧਰਮ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕੋਈ ਗਰੀਬ ਅਮੀਰ ਉੱਚਾ ਨੀਵਾਂ, ਸਾਰਿਆਂ ਦੇ ਲਈ ਸਤਿਗੁਰੂ ਦਾ ਉਪਦੇਸ਼ ਗੁਰਬਾਣੀ ਰੂਪ ਦੇ ਵਿੱਚ। ਮਹਾਰਾਜ ਕਹਿੰਦੇ ਨੇ ਦੁਨੀਆਂ ਦੇ ਵਿੱਚ ਮਨੁੱਖ ਦੂਸਰਿਆਂ ਦੇ ਨਾਲ ਗੱਲ ਕਰਦਾ ਹੈ, ਔਰ ਅਸੀਂ ਵੀ ਦੇਖਦੇ ਹਾਂ, ਸਾਡੀ ਜ਼ਿੰਦਗੀ ਦਾ ਤਜਰਬਾ ਹੈ, ਮਨੁੱਖ ਨੂੰ ਗੱਲ ਕਰਨ ਵਾਸਤੇ ਕੋਈ ਦੂਜਾ ਚਾਹੀਦਾ ਹੈ। ਕੋਈ ਦੁੱਖ ਸੁੱਖ ਸਾਂਝਾ ਕਰਨਾ ਹੈ, ਕੋਈ ਵਿਚਾਰ ਕਰਨੀ ਹੈ, ਕੋਈ ਗੱਲ ਕਰਨੀ ਹੈ, ਦੂਸਰਾ ਚਾਹੀਦਾ ਹੈ। ਔਰ ਇਕੱਲਿਆਂ ਰਹਿਣਾ ਮਨੁੱਖ ਦੇ ਲਈ ਇੱਕ ਬੜਾ ਵੱਡਾ ਦੁੱਖ ਹੈ, ਔਰ ਅੱਜ ਦੇ ਸਮੇਂ ਦੇ ਵਿੱਚ ਬਹੁਤਾਤ ਦੇ ਵਿੱਚ ਲੋਕ ਜਦੋਂ ਇਕੱਲੇ ਰਹਿੰਦੇ ਨੇ ਉਹ ਕਈ ਭਿਆਨਕ ਬਿਮਾਰੀਆਂ ਦੇ ਰੋਗੀ ਬਣ ਜਾਂਦੇ ਨੇ। ਇਕੱਲਿਆਂ ਰਹਿਣਾ ਵੈਸੇ ਹੀ ਇੱਕ ਰੋਗ ਹੈ, ਬੜਾ ਵੱਡਾ ਦੁੱਖ ਹੈ। ਮਨੁੱਖ ਨੂੰ ਕੋਈ ਨਾ ਕੋਈ ਦੂਸਰਾ ਚਾਹੀਦਾ, ਉਹਦੇ ਨਾਲ ਗੱਲ ਕਰਾਂ, ਦੁੱਖ ਸੁੱਖ ਸਾਂਝਾ ਕਰਾਂ, ਵਿਚਾਰ ਕਰਾਂ, ਦੂਸਰੇ ਦੀ ਲੋੜ ਹੈ। ਪਰ ਸਤਿਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਆਪਣੇ ਨਾਲ ਗੱਲ ਕਰਨ ਵਾਸਤੇ, ਆਪਣੇ ਨਾਲ ਵਿਚਾਰ ਕਰਨ ਵਾਸਤੇ ਸਾਨੂੰ ਉਪਦੇਸ਼ ਦਿੱਤਾ ਕਿ ਮਨੁੱਖ ਦੂਸਰਿਆਂ ਕੋਲ ਬੈਠ ਜਾਂਦਾ ਹੈ, ਦੂਸਰਿਆਂ ਕੋਲ ਗੱਲ ਕਰ ਲੈਂਦਾ ਹੈ, ਦੂਸਰਿਆਂ ਕੋਲ ਦੁੱਖ ਸੁੱਖ ਸਾਂਝਾ ਕਰ ਲੈਂਦਾ, ਵਿਚਾਰ ਕਰ ਲੈਂਦਾ, ਦੂਸਰਿਆਂ ਨੂੰ ਮਨੁੱਖ ਦੇਖ ਲੈਂਦਾ, ਸੁਣ ਲੈਂਦਾ ਹੈ। ਪਰ ਦੁੱਖ ਵਾਲੀ ਗੱਲ ਹੈ, ਮਨੁੱਖ ਆਪਣੇ ਕੋਲ ਬੈਠਣ ਦੇ ਲਈ ਰਾਜ਼ੀ ਨਹੀਂ, ਮਨੁੱਖ ਆਪਣੇ ਨਾਲ ਗੱਲ ਨਹੀਂ ਕਰਦਾ, ਆਪਣੇ ਆਪ ਨੂੰ ਦੇਖਦਾ ਨਹੀਂ, ਆਪਣੇ ਆਪ ਨੂੰ ਸੁਣਦਾ ਵੀ ਨਹੀਂ, ਕਿਉਂਕਿ ਮਨੁੱਖ ਦਾ ਸੁਭਾਅ ਐਸਾ ਬਣ ਗਿਆ ਦੂਸਰੇ ਦੀ ਸੁਣਨੀ ਹੈ, ਦੂਸਰੇ ਨੂੰ ਦੇਖਣਾ ਹੈ, ਦੂਸਰੇ ਨਾਲ ਗੱਲ ਕਰਨੀ ਹੈ। ਬਸ ਇਸੇ ਕਰਕੇ ਮਨੁੱਖ ਦਾ ਜਿਹੜਾ ਸੰਬੰਧ ਉਹ ਸੰਸਾਰ ਦੇ ਨਾਲ ਬਣ ਗਿਆ, ਸੰਸਾਰ ਦੇ ਵਿੱਚ ਦੂਸਰੇ ਨੇ। ਅੱਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਇੱਕ ਗੱਲ ਸਮਝਾਈ ਕਿ ਮਨੁੱਖ ਨੂੰ ਕਿਤੇ ਆਪਣੇ ਨਾਲ ਗੱਲ ਕਰਨ ਦੀ ਜਾਂਚ ਆ ਜਾਏ, ਆਪਣੇ ਕੋਲ ਬੈਠਣਾ ਆ ਜਾਏ, ਔਰ ਆਪਣੇ ਕੋਲ ਬੈਠਣਾ ਕੀ ਹੈ, ਆਪਣੇ ਨਾਲ ਗੱਲ ਕਰਨੀ ਕੀ ਹੈ, ਆਪਣੇ ਵਿਚਾਰਾਂ ਨੂੰ ਵਿਚਾਰਨਾ, ਅਤੇ ਵਿਚਾਰ ਕੀ ਨੇ ਮਨ, ਉਹ ਉਪਦੇਸ਼ ਅੱਜ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ।
महाराज अपने मन को संबोधन कर रहे हैं, अपने आप को, किसी दूसरे को नहीं, अपने मन को संबोधन कर रहे हैं। और असल दे विच साडे शरीर को चलाउण वाला ये मन है। मन को गुरबाणी दे विच चंगा भी आख्या गया ते माड़ा भी आख्या है। पहली गल, सतगुरु ने गुरबाणी दे विच उपदेश कीता, मन तों जोत सरूप है। मन परमेश्वर दी जोत है, रूप है। भगत कबीर जी ने आख्या, कबीर, मन निर्मल भया जैसा गंगा नीर, पाछे लागो हर फिरै कहत कबीर कबीर। जदों निर्मल हो गए, पर सतगुरु ने होर वचन किते, ममा मन स्यों काज है, मन साधे सिद्ध होए। मन ही मन स्यों कह कबीरा, मनसा मिलया ना कोई। बड़ा सियाना मन है, चंगा है। मन की साधना हो जाए, मन साधे सिद्ध होए, मनुख सिद्ध बन जाए। तो फिर मन ही मन स्यों कह कबीरा, मनसा मिलया ना कोई। मन साडा मित्र है, मन साडा सज्जन है। और महाराज ने फिर बाणी दे विच कृपा की, सुन मन मित्र प्यारे आ, मिल वेला है एह, ये साडा मित्र है। तो पॉजिटिव रूप दे अंदर सतगुरु ने गुरबाणी दे विच मन नू चंगा आखे, पर उदों जे ये चंगी विचार धारण कर ले। इस दा जो नैगेटिव रूप देखते हैं गुरबाणी दे विच, सतगुरु ने आख्या, मन खुट हार तेरा नहीं विसास, तो महा उदमादा। मन खोटा है, मन दा विश्वास नहीं, भरोसा नहीं। और नाल एक गल आखी, खर का पैखर तो छुटै जो ऊपर लादा। कहिंदे मन उस खोते दी न्याई है, जिहड़ा वेला होवे ते लत्तां मारदा है। घुमियार की करदा है, उसते समान लद दिंदा है। बस सतगुरु ने सानू मानसिक तौर ते समझाउण दे लई इह उपदेश दित्ता, मन जदों वेला होवे इह शैतान दा घर है। मन जदों विचार दे नाल जुड़िया होवे इह साडा मित्र है, इह साडा सज्जन बन जांदा है। मन नूं प्रेरणा करनी है, मन नूं मार्ग ते तोरना है। और इवें तोरना है, खर का पैखर तो छुट्टे जो ऊपर लादा। जिवें घुमियार ने खोते ते समान लद दिता, बस मन ते गुरु दे शब्द दा ज्ञान लद दई। मन परमेश्वर दे याद चिंतन दे विच विचारां दे नाल जुड़िया रहिंदे। अज धन गुरु तेग बहादुर पातशाह महाराज ने बख्शिश कीती, हे मेरे मन, अपने मन नूं संबोधन, अपने आप नूं। कौन को मत तै लेनी, तो कैड़ी भैड़ी मत लै लई है, भैड़ी सिख्या लै लई। ते मन दे विच ये संभावना है कि मन चंगा भी हो सकता है, मन माड़ा भी हो सकता है। दोवें संभावनावां मन दे विच छुपिया हुई ने। मन सही रस्ते ते भी तुर सकता है, मन माड़े रस्ते ते भी तुर सकता है। मन दे विच विचार चंगे भी आ सकते ने, माड़े भी आ सकते ने। कहण दा भाव, मन चंगा भी है,
मन माड़ा भी है। चंगा उदों है जदों इस ते गुरु दे शब्द दा गुरु दे ज्ञान दा भार लद दईए, गुरु दे मार्ग ते तुर दे, इहनूं वेला कर दईए। इह शैतान दा घर है, इह विकारां दे विच मस्त हो जांदे। और जदों ये विकारां दे विच मस्त हुंदा है ते महाराज बाणी दे विच कहिंदे ने इन्ना मस्तिया रहिंदा है, माता भैसा अमोहा जाए। मस्तिया होया संसार दे अंदर कदे झोटे नूं वेखो वो अमोड़ है। माता भैसा अमोहा जाए, कुद कुद चर है रसा तलपाई, उन्हों सामना औखा होंदा है। मन भी जिस दिन सतगुरु दे शब्द तो खाली है, गुरु दी विचार तो खाली है, ये भी विकारां दे विच मस्तिया रहिंदे। दोवें संभावनावां मन दे विच गुप्त ने। चंगा भी हो सकता है, माड़ा भी हो सकता है। ये हुण सतगुरु ने यह गल साढ़े ते छड़ी वी मन नूं चंगे पासे तोरना है कि मन नूं माड़े पासे तोरना है। मूल रूप दे विच इसदा जो सुभा है ओ माड़े पासे नूं तुरना है। जिवें उदाहरण दे तौर ते पानी दा एक सुभा है, पानी हमेशा नीवे पासे नूं तुरदा है। और पानी नूं उपर लैके जाना होवे प्रेसर चाहिए, दबाव चाहिए, ताकत चाहिए। पानी नूं एक दो मंजिल उत्ते चाड़ना होवे बड़ा प्रेसर चाहिए। दस भी ती मंजिलों उत्ते पानी चढ़ाउणा होवे होर वध प्रेसर चाहिए। नीवे पासे नूं अपने आप तुरदा है, अपने आप बहिंदा है, सुभा है। बस मन दा सुभा इसे तरह है, मन नीवे पासे नूं अपने आप तुरदा है। कोई जतन हीला करन दी लोड़ नहीं, कोई उद्यम करन दी लोड़ नहीं, कोई मेहनत मशक्कत करन दी लोड़ नहीं, कोई ज्ञान घोटन दी लोड़ नहीं। और मनुख ने दुनिया दे अंदर माड़ियां विचारां नूं प्राप्त करना होवे, जिवें साडे घरां दे विच आपां आम देखदे आं और नेता प्रति साडी वरतों दे विच आउण वालियां गल्लां, हर एक मनुख अपने घर नूं साफ सुथरा रखना चाहुंदा है। पर मैल अपने आप आउंदी है, उहनूं साफ करन वास्ते जतन करने पैंदे ने। घर नूं साफ रखण दे लई जतन करने पैंदे ने, मैल अपने आप आउंदी है। पानी नीवे पासे नूं अपने आप तुरदा है, उपर लैके जाना होवे प्रेसर चाहिए, मैल अपने आप आउंदी। मन मैला अपने आप हुंदा है, माड़े विचार अपने आप आउंदे ने। विचार चंगे धारण करने होण, चंगियां विचारां दे नाल जुड़ना होवे, मेहनत करनी पैंदी है। आ मेहनत ही है, मशक्कत है। उदम करेंदे आ जीओ तों उदम करना पैंदा, सतसंगत दे विच आउणा होवे, बाणी पढ़नी होवे, सतगुरु दा उपदेश सुनना होवे, बड़ी वड्डी मेहनत है। और मनुख नूं इह काम बड़ा औखा लगदा है। बस मन नूं चंगे पासे तोरना। महाराज कहिंदे ने मन ने भैड़ी मत धारण कर ली, हुण चंगी मत धारण करनी होवे मेहनत मशक्कत करनी पैंदी है।
ਪਾਤਸ਼ਾਹ ਕਹਿੰਦੇ ਨੇ ਕੋ ਮਤ ਭੈੜੀ ਮਤ ਮਨ ਨਹੀਂ ਲੈ ਲਈ। ਹੁਣ ਭੈੜੀ ਮਤ ਨੂੰ ਜਦੋਂ ਸਤਿਗੁਰੂ ਨੇ ਇਸ ਦਾ ਖੁਲਾਸਾ ਕੀਤਾ ਕਿ ਭੈੜੀ ਮਤ ਕੀ ਹੈ, ਹੁਣ ਵਿਚਾਰ ਸਾਡੀ ਸਮਝ ਦੇ ਵਿੱਚ ਆਵੇ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਵਿਚਾਰ ਨੂੰ ਖੋਲ੍ਹਦੇ ਨੇ। ਭੈੜੀ ਮਤ, ਪਾਤਸ਼ਾਹ ਨੇ ਆਖਿਆ ਪਰ ਦਾਰਾ ਨਿੰਦਿਆ ਰਸ ਰਚਿਓ। ਪਰ ਕਹਿੰਦੇ ਨੇ ਪਰਾਈ, ਦਾਰਾ ਕਹਿੰਦੇ ਨੇ ਇਸਤਰੀ, ਪਰਾਈ ਇਸਤਰੀ ਅਤੇ ਨਿੰਦਿਆ, ਬੜਾ ਰਸ ਹੈ ਪਰਾਈ ਇਸਤਰੀ ਪਰਾਈ ਨਿੰਦਿਆ ਰਸ ਰਚਿਓ। ਮਨ ਬਸ ਇਹਨਾਂ ਦੇ ਰਸ ਦੇ ਵਿੱਚ ਰਸਿਆ ਹੋਏ, ਇਹ ਰਸ ਦੇ ਵਿੱਚ, ਕਿਉਂਕਿ ਇਹ ਭੈੜੀ ਮਤ ਹੈ ਔਰ ਭੈੜੇ ਰਸਤੇ 'ਤੇ ਮਨ ਆਪਣੇ ਆਪ ਤੁਰਦਾ ਹੈ। ਇਹਦੇ ਵਾਸਤੇ ਕੋਈ ਬਹੁਤੀ ਮਸ਼ਕਤ ਕਰਨ ਦੀ ਲੋੜ ਨਹੀਂ। ਪਾਤਸ਼ਾਹ ਨੇ ਕਹਿ ਦਿੱਤਾ ਪਰਾਈ ਇਸਤਰੀ ਦਾ ਰਸ ਪਰਾਈ ਨਿੰਦਿਆ ਦਾ ਰਸ ਰਚਿਓ, ਮਨ ਇਹਨਾਂ ਦੇ ਵਿੱਚ ਮਸਤ ਹੋਇਆ ਪਿਆ। ਰਾਮ ਭਗਤ ਨਹਿ ਕੀਨੀ, ਪਰਮੇਸ਼ਵਰ ਦੀ ਜੋ ਭਗਤੀ ਹੈ ਉਹ ਕਦੇ ਕੀਤੀ ਨਹੀਂ। ਮਨ ਦਾ ਸੁਭਾਅ ਹੈ ਬੁਰਿਆਈਆਂ ਦੇ ਵਿੱਚ ਜੁੜੇ ਰਹਿਣਾ, ਚੰਗਿਆਈ ਧਾਰਨ ਕਰਨੀ ਪੈਂਦੀ ਹੈ, ਚੰਗੇ ਰਸਤੇ 'ਤੇ ਤੁਰਨਾ ਪੈਂਦਾ ਹੈ, ਉੱਦਮ ਕਰਨਾ ਪੈਂਦਾ, ਕਮਾਈ ਕਰਨੀ ਪੈਂਦੀ ਹੈ। ਹੁਣ ਇਹ ਵਿਕਾਰ ਮਨ ਦੇ ਵਿੱਚ ਆਪਣੇ ਆਪ ਆਉਂਦੇ ਨੇ। ਇੱਕ ਗੱਲ ਹੋਰ ਅਸੀਂ ਸਮਝ ਲਈਏ, ਇਹ ਸਾਰੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਕਾਲ ਪੁਰਖ ਨੇ ਬਣਾਏ ਨੇ, ਪੈਦਾ ਕੀਤੇ ਨੇ, ਅਤੇ ਇਹ ਜੋ ਪਰਮੇਸ਼ਵਰ ਨੇ ਪੈਦਾ ਕੀਤੇ ਨੇ, ਪਰਮਾਤਮਾ ਦਾ ਬਣਾਇਆ ਹੋਇਆ, ਉਹ ਮਾੜਾ ਨਹੀਂ। ਅਸੀਂ ਆਪਣੇ ਮਨ ਕਰਕੇ ਆਪਣੀ ਮਤ ਕਰਕੇ ਉਹਨਾਂ ਦੀ ਵਰਤੋਂ ਮਾੜੀ ਕਰ ਲਈ। ਆਪਣੇ ਜੀਵਨ ਦੇ ਵਿੱਚ ਆਪਣੀ ਭੈੜੀ ਮਤ ਨੂੰ ਧਾਰਨ ਕਰਕੇ ਇਹਨਾਂ ਦੀ ਵਰਤੋਂ ਗਲਤ ਕਰ ਲਈ। ਪਰਮਾਤਮਾ ਨੇ ਇਹ ਬਣਾਏ ਸਨ ਗੁਣਾਂ ਦੇ ਰੂਪ ਦੇ ਵਿੱਚ, ਪਰ ਕੋਈ ਵੀ ਚੀਜ਼ ਜਦੋਂ ਵਰਤੋਂ ਮਾੜੀ ਹੋਵੇ ਉਹ ਵਿਕਾਰ ਬਣ ਜਾਂਦੀ ਨੇ। ਸੰਸਾਰ ਦੀ ਉਤਪੱਤੀ ਦੇ ਲਈ ਲਾਜ਼ਮੀ ਹੈ ਕਾਮ, ਆਪਣੀ ਅਣਖ ਗੈਰਤ ਦੇ ਵਿੱਚ ਜੀਵਣ ਵਾਸਤੇ ਬੜਾ ਲਾਜ਼ਮੀ ਹੈ ਕ੍ਰੋਧ, ਆਪਣੇ ਸੰਸਾਰ ਦੇ ਵਿੱਚ ਪਰਿਵਾਰ ਦੀ ਸੰਭਾਲ ਕਰਨ ਵਾਸਤੇ ਬੜਾ ਲਾਜ਼ਮੀ ਹੈ ਮੋਹ। ਨਹੀਂ ਹੋਵੇਗਾ, ਪਰਿਵਾਰ ਦੀ ਸੰਭਾਲ ਨਹੀਂ ਕਰ ਸਕਦੇ। ਬੜਾ ਲਾਜ਼ਮੀ ਹੈ ਲੋਭ, ਸੰਸਾਰ ਦੇ ਅੰਦਰ ਕਿਰਤ ਕਰਨ ਵਾਸਤੇ, ਕਮਾਈ ਕਰਨ ਵਾਸਤੇ। ਲੋਭ ਨਹੀਂ, ਮਨੁੱਖ ਵਿਹਲੜ ਹੋਵੇਗਾ, ਕਿਰਤ ਨਹੀਂ ਕਰ ਸਕਦਾ। ਇਹ ਗੁਣ ਸਨ, ਪਰ ਜਦੋਂ ਲੋੜ ਤੋਂ ਵੱਧ ਮਨ ਦੇ ਵਿੱਚ ਇਹ ਵਿਕਾਰ, ਇਹ ਮਤ ਪੈਦਾ ਹੋ ਜਾਏ, ਵਿਕਾਰ ਬਣ ਜਾਂਦੇ ਨੇ। ਬਸ ਸਤਿਗੁਰੂ ਨੇ ਸਾਨੂੰ ਗੁਰਮਤ ਦੇ ਨਾਲ ਇਹਨਾਂ ਦੀ ਵਰਤੋਂ ਸੁਚੱਜੇ ਢੰਗ ਦੇ ਨਾਲ ਕਰਨ ਵਾਸਤੇ ਗੁਰਬਾਣੀ ਦੇ ਵਿੱਚ ਜੁਗਤ ਦਿੱਤੀ ਹੈ। ਮੁਕਤ ਪੰਥ ਜਾਣਿਓ ਤੈ ਨਾਹਨ, ਮੁਕਤੀ ਦਾ ਪੰਥ ਮਾਰਗ ਕੀ ਹੈ, ਗੁਰੂ ਦੀ ਮਤ ਨੂੰ ਧਾਰਨ ਕਰਨਾ। ਉਹਨੂੰ ਅਸੀਂ ਸਮਝਿਆ ਨਹੀਂ, ਉਹਨੂੰ ਅਸੀਂ ਜਾਣਿਆ ਨਹੀਂ, ਬਸ ਸੰਸਾਰ ਦੇ ਵਿੱਚ ਭਟਕਦੇ ਰਹੇ। ਧਨ ਜੋਰਨ ਕੋ ਧਾਇਆ, ਧਨ ਨੂੰ ਇਕੱਠਿਆਂ ਕਰਨ ਵਾਸਤੇ ਦੌੜਦੇ ਰਹੇ, ਭੱਜਦੇ ਰਹੇ, ਔਰ ਸਾਰੀ ਜ਼ਿੰਦਗੀ ਜਿਸ ਧਨ ਦੇ ਲਈ ਦੌੜਦੇ ਰਹੇ, ਅਖੀਰ ਉਹ ਸਾਡੇ ਨਾਲ ਨਹੀਂ ਚੱਲਦਾ। ਕਰਨਾ ਕੀ ਹੈ? ਪਰਮੇਸ਼ਵਰ ਦੀ ਬੰਦਗੀ। ਸੰਸਾਰ ਦੇ ਵਿੱਚ ਕਿਰਤਕਾਰ ਕਰਦੇ ਹਾਂ, ਵਪਾਰ ਕਰਦੇ ਹਾਂ, ਸਭ ਕੁਛ ਕਮਾਈ ਕਰਦੇ ਹਾਂ,
ਪਰਮੇਸ਼ਵਰ ਦੇ ਨਾਲ ਜੁੜਨਾ, ਜੁੜਨਾ ਸੀ ਨਿਰੰਕਾਰ ਦੇ ਨਾਲ, ਪਰਮੇਸ਼ਵਰ ਦੇ ਨਾਲ, ਪਰ ਜੁੜ ਗਏ ਸੰਸਾਰ ਦੇ ਨਾਲ। ਸਤਿਗੁਰੂ ਦਾ ਉਪਦੇਸ਼ ਔਰ ਬਾਣੀ ਦੀ ਸਿੱਖਿਆ ਇਹ ਹੈ ਕਿ ਸੰਸਾਰ ਦੇ ਵਿੱਚ, ਪਦਾਰਥਾਂ ਦੇ ਵਿੱਚ ਰਹਿੰਦੇ ਹਾਂ, ਪਰਮੇਸ਼ਵਰ ਦੀ ਪਛਾਣ ਕਰਨੀ। ਜਿਹੜਾ ਪਛਾਣ ਲੈਂਦਾ ਉਹ ਮੁਕਤੀ ਦੇ ਮਾਰਗ 'ਤੇ ਤੁਰ ਪੈਂਦਾ ਹੈ। ਜਿਨ੍ਹਾਂ ਨੂੰ ਪਛਾਣ ਨਹੀਂ ਆਉਂਦੀ ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਬਿਰਥਾ ਆਪ ਬੰਧਾਇਆ, ਉਹ ਵਿਅਰਥ ਦੇ ਵਿੱਚ ਹੀ ਆਪਣੇ ਆਪ ਨੂੰ ਬੰਧਨਾਂ ਦੇ ਵਿੱਚ ਬੰਨ ਲੈਂਦੇ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਜੀਵਨ ਨੂੰ ਜਿਉਂਦੇ ਹਾਂ, ਬਹੁਤ ਜਨਮ ਮਨੁੱਖ ਨੇ ਭਰਮਤ ਤੈਂ ਹਾਰੇ, ਭਟਕਦੇ ਹਾਂ ਹਾਰ ਲਏ। ਪਤਾ ਨਹੀਂ ਕਿਤਨੇ ਜਨਮ ਕੀੜੇ ਮਕੌੜੇ ਪਸ਼ੂ ਪੰਛੀ ਜੂਨਾਂ ਦੇ ਵਿੱਚ ਭਟਕਦੇ ਹਾਂ ਸੀ, ਗਵਾ ਲਏ, ਅਸਥਿਰ ਮਤ ਨਹੀਂ ਪਾਈ। ਪਰ ਇਹ ਜਿਹੜੀ ਸਦਾ ਟਿੱਕੇ ਰਹਿਣ ਵਾਲੀ ਮਤ ਹੈ, ਇਹਦੀ ਪ੍ਰਾਪਤੀ ਨਹੀਂ ਹੋਈ। ਮਹਾਰਾਜ ਕਹਿੰਦੇ ਨੇ ਸਤਿਗੁਰੂ ਕਿਰਪਾ ਕਰਨ, ਮਾਨਸ ਦੇਹੇ ਮਨੁੱਖਾ ਦੇਹੀ ਪਾਏ, ਪ੍ਰਾਪਤ ਹੋਈ ਹੈ। ਪਦ ਹਰ ਭਜ, ਪਰਮ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ ਹਰੀ ਨੂੰ ਚੇਤੇ ਕਰ, ਨਾਨਕ ਬਾਤ ਬਤਾਈ। ਗੁਰੂ ਨੇ ਇਹ ਬਾਤ, ਇਹ ਸਿੱਖਿਆ ਦਿੱਤੀ ਹੈ, ਇਹ ਸਿੱਖਿਆ ਸਾਡੇ ਜੀਵਨ ਦੇ ਵਿੱਚ ਵੱਸ ਜਾਏ। ਸਤਿਗੁਰੂ ਐਸੀ ਕਿਰਪਾ ਕਰਨ, ਬਖਸ਼ਿਸ਼ ਕਰਨ। ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਪਦੇਸ਼ ਆਪਣੇ ਮਨ ਦੇ ਲਈ, ਮਨ ਕਿਤੇ ਸਮਝ ਜਾਏ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਸਤਿਗੁਰੂ ਕਿਰਪਾ ਕਰਨ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਆਓ ਸਤਿਕਾਰਯੋਗ ਕੀਰਤਨੀਆਂ ਪਾਸੋਂ ਰਬੇ ਗੁਰਬਾਣੀ ਦੇ ਕੀਰਤਨ ਆਪ ਜੀ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਸੋਰਠ ਮਹੱਲਾ ਨੌਵਾਂ ਮਨ ਰੇ ਕੌਣ ਕੁਮਾਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਨ ਰੇ ਕੌਣ ਕੁਮਤ ਤੈਂ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਾਵ ਮੁਕਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਨ ਕਉ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾਇਆ ਪਬੰਦਾ

ਤੇਰਾ ਤੈ ਖੋਜ ਤੇ ਉਦਿਆਨਾ ਬਹੁਤ ਜਨਮ ਪਰ ਮਤ ਤੈ ਹਾਰਿਓ ਅਸ ਸਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰ ਮਤ ਤੈ ਹਾਰਿਓ ਅਸ ਸਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

Direkt tabii ya.

0: ਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਵ ਸਵਾਲ ਜਿਨ ਕੀਤੀ ਸੋ ਪਾਰ ਪਿਆ।
1: ਕਹੁਨਾ ਨੇ ਕਰਤੇ ਕੀਆਂ ਬਾਤਾਂ ਜੋਗ ਚ ਕਰਨਾ ਸੋ ਕਰ ਰਹਿਆ।

ਆਸਾ ਮਹੱਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮੈਲ ਸੁਰਤ ਕਮਾਈ ਸਭ ਕੀਮਤ ਮੈਲ

ਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਬਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ

ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੁਖ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੈ ਨਾ ਚੁਕੈ ਭੋਗ, ਗੁਣੇ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵੜਿਆ ਪ ਤੇਵੜ ਤੇਰੀ ਦਾਤ, ਜੈ ਨ ਦਿਨ ਕਰਕੇ ਕੀਤੀ ਰਾਤ, ਖਸ

ਹਰ ਕੇ ਜਾਨ ਸਤਿਗੁਰ ਸਤਿਪੁਰਖ ਬਿਨਾਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣ।

ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ।

ਸਹੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਿਸੰਗਤ ਜਿਤ ਹਰ

ਦੇ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ